بس که از صحبت بزرگان شد جزم چشم مغیر چشم مغیر از زمال شبانه شد.

ਹੈ। ਇਸ ਨੇ ਪ੍ਰਥਾਏ ਨੌਵੇਂ ਪਾਤਸ਼ਾਹ ਜੀ ਨੇ ਵਿਕਥਨ ਕੀਤਾ, ਹਰ ਕੀਗਤ ਨਾਹੀ ਕਉ ਜਾਣੇ, ਜੋਗੀ ਜਤੀ ਤਪੀ ਪਛਾਰੀ ਅਰ ਬਹਲੋਕ ਸਿਆਣੇ, ਤੂੰ ਬੇਅੰਤ ਕੋ ਵਿਰਲਾ ਜਾਣੇ, ਕੋ ਵਿਰਲਾ ਜਾਣੇ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹ ਕਲੰਦਰ ਮੇ ਸ਼ਬਦ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹ ਕਲੰਦਰ ਮੇ ਸ਼ਬਦ, ਰੰਗ ਹਾਏ ਮੁਖਤਲਿਫ ਡਾਰਿਦ ਬੁੱਤੇ ਅਜਾਰੇ ਮਾ, ਤੂੰ ਬੇਅੰਤ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਤਰੀ ਬਹੁ ਰੰਗੀ ਸਭ ਤੇਰੇ ਨਿਆ, ਤੂੰ ਬੇਅੰਤ ਬ੍ਰਹਮਾ ਨ ਜਾਣੇ ਅੰਤ ਨ ਪਾਵਤ ਹੇ ਵਿਸਵ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਤੂੰ ਬੇਅੰਤ ਅਤ ਊਚਾ ਤਾਂ ਕਾ ਦੁਰਬਾਰਾ,

ਸ਼ਹਿਨਸ਼ਾਹ ਸ਼ਹੀਦਨ ਸਰਤਾਜ ਆਪਣੀ ਸੁਨਹਿਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ, ਮੋਹੇ ਨਿਰਗੁਣ।

ਜੈਸ਼ ਨੂੰ ਸਿਰਫ ਸਾਰੰਗ ਕਰਕੇ ਬੋਲਦੇ ਨੇ ਔਰ ਬਹੁਤ ਪੁਰਾਤਨ ਰਾਗ ਰਹੇ ਇਹਦਾ ਵਾਧੀ ਰਿਸ਼ਵ ਤੇ ਸੰਵਾਦੀ ਪੰਚਮ ਨੇ ਇਹ ਓਡਵ ਜਾਤੀ ਦਾ ਰਾਗ ਹੈ ਭਾਵ ਇਸ ਦੇ ਅੰਦਰ ਪੰਜ ਸੁਰਾਂ ਲੱਗਦੀਆਂ ਨੇ।

ਇਸ ਦੇ ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਇਸ ਲਈ। ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਉਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਹੈ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝੋ, ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਬਿਸਰ ਗਈ ਸਰਤਾਤ ਪੜਾਈ, ਜਬ ਤੇ ਸਾਹ ਸੰਗਤ ਮੁੜ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਨ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿਰਾਵ ਰਹਿਆ ਪ੍ਰਭ ਇੱਕ ਹੈ, ਵੇਖ ਵੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ। ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤ ਵਜਨ ਜੀ, ਉੱਥੇ ਹੁਣੇ ਬੈਠਿਆਂ ਬੈਠਿਆਂ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ। ਇਹ ਚਾਰੇ ਭਰਾ ਨੇ। ਤੋ ਇਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸਰਵਣ ਕਰਨਾ ਰਾਗ ਮਾਲ ਕੌਂਸ ਤੋਂ ਆਰੰਭ ਹੈ।

ਇਹ ਪੰਜ ਸੁਰ ਦਾ ਰਾਗ ਹੈ, ਸਾ ਦਾ ਮਾ ਧਾ ਨੀ, ਪੰਜ ਸੁਰ ਹੈ। ਇਸ ਵਿੱਚ ਰੇ ਔਰ ਪਾ ਇਹ ਨਹੀਂ ਲੱਗਣਾ।

है, फिर 3 साल है, फिर 2 साल है, फिर 1 साल है।

چار سال ہوں ایک سال تو آرمبھ ہے

Thank you.

दो ताल तीसरी पंक्ति। और सूरज कौन सा?

Yamate Sangha Sumaya.

ਜਿਸ ਵੇਲੇ ਆਵੇ ਨਾ ਤੁਮ ਦਾਨੀ ਉਦੋਂ ਮਹਾਰਾਜ ਨੂੰ ਮੱਥਾ ਟੇਕਣਾ ਜੇ ਤੁਮ ਦਾਨੀ ਹਮ ਭਿਖਾਰੀ ਹੈ ਔਰ ਤੁਮ ਦਾਨੀ ਹੈ ਕਦਰ ਦਾਨੀ ਦਾਨੀ ਤੁਮ ਦਾਨੀ ਤਰਲ ਤੁਮ ਦਿਰਨਾ ਤਰਲ ਤੁਮ ਦਿਰਨਾ ਤਰਲ ਤੁਮ ਦਿਰਨਾ ਕਦਰ ਦਾਨੀ

ਸਾਗਰ ਦੀ ਦੇ ਦੇ ਤਾਲ ਸਾਗਰ ਦੀ ਕੌਣ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਕੌਣ ਸਾਗਰ ਦਾਨੇ ਦਾਨੇ ਬੰਗਾਨੇ ਤਾਲ ਸਾਗਰ ਦਾਨੇ ਦਾਨੇ ਬੰਗਾਨੇ ਤਾਲ ਸਾਗਰ ਦੀ ਧਰਮ ਤੇ ਤਾਲ ਸਾਗਰ ਦੀ ਦੇਵ ਕਰਨਾ ਸਾਗਰ ਦੀ ਧਰਮ ਤੇ ਤਾਲ ਸਾਗਰ ਦੀ ਦੇਵ ਕਰਨਾ ਬੰਦ ਦੀ ਬ੍ਰਿਜ ਬੰਦ ਸਾਗਰ ਦੀ ਤਾਲ ਸਾਗਰ ਦੀ ਨਾਲ ਸਾਗਰ ਦੀ ਬ੍ਰਿਜ ਬੰਦ ਸਾਗਰ ਦੀ ਤਾਲ ਸਾਗਰ ਦੀ ਨਾਲ ਸਾਗਰ ਦਾਨੇ ਦਾਨੇ ਬੰਗਾਨੇ ਤਾਲ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਕੌਣ ਕਰਨਾ ਸਾਗਰ ਦੀ ਦੇ ਦੇ ਤਾਲ ਸਾਗਰ ਦੀ ਬ੍ਰਿਜ ਬੰਦ ਸਾਗਰ ਦੀ ਧਰਮ ਤੋਂ ਸਾਗਰ ਦੀ ਬ੍ਰਿਜ ਬੰਦ ਸਾਗਰ ਦੀ ਧਰਮ ਤੋਂ

0: ಬೇಗ ಬೇರೆ
1: ನಕ್ಷತ್ರ ವೀಣಾ ದಾ ಸ್ವರ ಹೈ ದೀನ್ ತಿರ್ನಾ ಜೊ ಹೈ ಸಿತಾರ ದಾ ಸ್ವರ ಹೈ ತಿರ್ನಾ ਤਿਰਨਾ ਸਿਤਾਰੇ ਚ ਵੱਜਦਾ ਔਰ ਦੀਨ ਜਿਹੜਾ ਹੈ ਇਹ ਵਚਿੱਤਰ ਵੀਣਾ ਵਿੱਚ ਵੱਜਦਾ ਇਹ ਸਾਜ਼ਾਂ ਦੇ ਵਿੱਚ ਦਰਸ਼ਨ ਕਰਾਏ ਨੇ।

ਉਹ ਮੇਰਾ ਭਾਵ ਕਹਿਣਦਾ ਹੈ ਇਹ ਜਿਹੜੇ ਪ੍ਰਚਲਿਤ ਸ਼ਬਦ ਨੇ ਉਹ ਤਾਂ ਆਪਾਂ ਪੜ੍ਹ ਲੈਂਦੇ ਹਾਂ ਤੇ ਜਿਹੜੇ ਔਖੇ ਸ਼ਬਦ ਨੇ ਉਹ ਵੀ ਰਾਜੀ ਸਿੰਘਾਂ ਨੂੰ ਪੜ੍ਹਨੇ ਚਾਹੀਦੇ ਨੇ ਹਾਂਜੀ ਤੇ ਰਾਜੀ ਸਿੰਘਾਂ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਸੰਗਤਾਂ ਨੂੰ ਸਰਵਣ ਕਰਨਾ ਚਾਹੀਦਾ ਰਾਜੀ ਸਿੰਘਾਂ ਨੂੰ ਗਾਇਨ ਕਰਨਾ ਚਾਹੀਦਾ ਅਨੰਦ ਸਾਹਿਬ ਜਿਹੜਾ ਹੈ ਉਹ ਮਰਜ਼ਾਦਾ ਕਿਵੇਂ ਪੜ੍ਹਨ ਦੀ ਇਹ ਜੋਟੀਆਂ ਦੀ ਧਾਰਨਾ ਪੜ੍ਹ ਲੈਂਦੇ ਆ ਨਾ ਇਹ ਮਰਜ਼ਾਦਾ ਨਹੀਂ ਮਰਜ਼ਾਦਾ ਹੈ ਰਾਗ ਰਾਮਕਲੀ ਦੇ ਵਿੱਚ ਔਰ ਤਿੰਨ ਘਰ ਦੇ ਵਿੱਚ ਪੜ੍ਹਨਾ ਘਰ ਤੀਜਾ ਰਾਮਕਲੀ ਤੋ ਉਸ ਦਾ ਸਰੂਪ ਸਰਵਣ ਕਰੋ ਜਿਵੇਂ ਸਾਹਿਬ ਆਪ ਅਨੰਦ ਸਾਹਿਬ ਪੜ੍ਹ ਦਿੰਦੇ ਸੀ ਰਾਮਕਲੀ ਰਾਗ

I'm going to go to the hospital.

0: ਸਤਿ ਸੰਗਤ ਜੀ ਹੋ, ਆਪ ਸਭ ਨੂੰ ਬਹੁਤ ਬਹੁਤ ਨਵਾਂ ਸਾਲ ਜੋ ਹੈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕ, ਔਰ ਗੁਰੂ ਆਪ ਤੇ ਮਿਹਰ ਭਰਿਆ ਹੱਥ ਰੱਖੇ।
1: You are listening to SeekNet Radio, broadcasting live Gurbani Kirtan 24 hours a day from around the world.

ਲਿਖਣਾ ਮੈਂ ਧਰਮ।

ಯಾವುದೇ ಶಬ್ದ ಕಾನೂನು ಕಂಪನಿ

ਸਤਿਗੁਰ ਜੀ ਦਾਤਾ ਕੋਈ ਸਭ ਸੁਣਾਇਆ, ਸਤਿਗੁਰ ਨੇ ਸਾਰੇ ਸੁਣਾ ਪਾਇਆ।

Thank you.

הזמן, אדוני היושב-ראש.

Thank you.

ਪਾਵੇ ਵਰਤੋਂ ਨਾ ਲੈਣੀ ਪਾਉਂਦੇ ਜੇ ਕਮੂਲਾ ਪੁੱਜਣਾ ਆਪਣਾ ਅਣਹੋਤਾ ਪਾਉਂਦੇ ਹੋਰ ਸਾਡੀ ਕਾਣੀ ਜਾ ਉਹ ਤੁੰਜਾ ਸਦਾਈ ਦੇ ਧਰਮ ਵਾਲੀ ਸੀ।

ਤਰੀਕ ਸਮਝਾਇਆ ਜਿਹਨੇ ਜਿੱਤਾ ਪਾਇਆ ਇਕਨਾ ਨੂੰ ਤੂੰ ਮੈਂ ਤਪ ਤੁਰ ਪਾਇਆ ਤੂੰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬਜਾਇਆ ਸਹਿਜੇ ਹੀ ਸਚ ਸਮਾਇਆ।

ਮਿਸਾ ਨਾ ਮਾਰੀਏ, ਜਿਹਾ ਕਾਲੇ ਕਾਲਾ ਪਿਓ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ, ਪੜਿਆ ਤਿਉਂ ਮੀਆਂ ਵਿਚਾਰ ਕੇ ਵਿਚਾਰੀਏ, ਮੁੜ ਚਲੇ ਸੋਕੇ ਮਾਰੀਏ, ਮੁੜ ਚਲੇ ਸੋਕੇ ਮਾਰੀਏ।

ਕਾਲ ਤੋਂ ਸਾਧਨਾ ਮਾਰੀਏ, ਜਿਹਾ ਕਾਲੇ ਕਾਲਾਂ ਤੇ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ, ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਏ, ਮੋਚਲੇ ਸੋਗੇ ਮਾਰੀਏ, ਮੋਚਲੇ ਸੋਗੇ ਮਾਰੀਏ।

ਸਭ ਕਰਨਾ ਸੁਣਾਏ ਸੁਣੀਏ ਆਪੋ ਆਪਣਾ ਆਪੇ ਜੇ ਕਰ ਸੰਗੀਏ ਜਾਣਾ ਨਾ ਨਾ ਕਰ ਬਹਣੀਏ ਮਤਲਬ ਕਿਸੇ ਨਾ ਕਿ ਪ੍ਰਖਰ ਉਪਜੇ ਮੂਰਖੇ ਨਾ ਹੋਣਾ।

हर के गुण अगम आगा हम क्यों कर जपो आणिया हरे तुम बड़

0: salțul lăbi? Am gândit să se te pașa lăbi. Am văzut și am văzut bărcă. Guru Ramda să te pașa de am cam gita hai rar. Nat na ram hala chota. Apne tor te bada ukhar aage par tode. Guru Mukhandi kirpa na inspiration na ga ho jayega. Aur naal hi naal tuke 20 ਸੁਖੀ ਹੋਣੀ ਹੈ ਦੋ ਦਿਨ ਤੋਂ ਹੁਕਮ ਕਰਦੇ ਰਹੇ ਪਏ ਤੁਮਾਰੇ ਗਾਉਣੀ ਹੈ ਤੁਮਾਰੇ ਗਾਉਣੀ ਹੈ ਮੈਂ ਕਿਹਾ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ ਰਾਗ ਵੀ ਔਖਾ ਹੈ ਤੇ ਤਾਲ ਵੀ ਔਖੀ ਹੈ ਤੋ ਖੈਰ ਮੈਂ ਸਮਝਦਾ ਹਾਂ ਇਹ ਰਾਜਾ ਸਾਹਿਬ ਜੀ ਮਹਾਂਪੁਰਸ਼ ਨਾਮ ਕਰਨ ਵਾਲੇ ਔਰ ਤੁਹਾਨੂੰ ਇਸ ਸਸਤ ਦੇ ਪਾਸ਼ਾ ਦੀ ਰਾਮਤ ਹੈ ਜਿਸ ਤਰ੍ਹਾਂ ਦਾਸ ਕਹਿੰਦੇ ਇੱਕ ਬੜੀ ਪ੍ਰਸੰਨਤਾ ਦੀ ਬਾਤ ਹੋਈ ਹੈ ਕਿ ਇਹ ਦੀਵਾਨ ਤਕਰੀਬਨ ਹਫ਼ਤਾ ਜਾਂ ਅੱਠ ਦਿਨ ਹੀ ਚੱਲਦਾ ਹੁੰਦਾ ਸੀਗਾ ਰੌਣਕਾਂ ਉਹਦੇ ਵਿੱਚ ਵੀ ਬੜੀਆਂ ਬਣਦੀਆਂ ਸਨ ਪਰ ਰਾਜਾ ਸਾਹਿਬ ਦੀ ਆਪਣੀ ਰਾਮਤ ਬਰਸਦੀ ਦੇਖੋ ਕਿ ਇਹ ਰੋਜ਼ ਰੋਜ਼ ਵੱਧਦਾ ਜਾ ਰਿਹਾ ਤਾਂ ਜੇ ਨੌ ਦਿਨ ਤੋਂ ਇਹ ਹੋ ਜਾਣਾ ਜਦ ਤੱਕ ਸੰਪੂਰਨਤਾ ਹੋਣੀ ਸਤਿਗੁਰੂ ਦੇ ਦਰੋਂ ਪਰਮ ਵਰਸਾਏ ਸਾਰੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਆਪ ਅਸੀਸਾਂ ਬਖਸ਼ੇ ਰਾਮਤਾਂ ਕਰੇ ਤਾਂ ਕਿ ਇਹ ਸ਼ਬਦ ਕਿਸ ਤਰ੍ਹਾਂ ਗਾਇਆ ਜਾ ਸਕੇ ਪਰ ਪੇਸ਼ਕਰ ਮੈਂ ਸਾਰੇ ਸੰਤ ਨੂੰ ਖੇਚਲ ਦਿੰਦਾ ਹਾਂ ਕਿ ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਫਤਿਹ ਗਜਾ ਜੀ ਭਰਪੂਰ ਤੌਰ ਤੇ ਉਚਾਰੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਪਰ ਵੀਰ ਤੋਂ ਪਿੱਛੇ ਪਿੱਛੇ ਸੰਗਤ ਨੂੰ ਵੀ ਮੇਰੀ ਏਦਾਂ ਬੇਨਤੀ ਹੈ ਸਾਧ ਸੰਗਤ ਜੀ ਸਾਰੇ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਨਟ ਨਾਰਾਇਣ ਤੁਮਾਰ ਅੰਦਰ ਜੀ

0: ਫਿਰ ਇੰਸਪੀਰੇਸ਼ਨ ਬਖਸ਼ੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਇਹ ਬੰਦ ਬੋਲ ਵਜਾਇਆ ਪਰ ਮੈਂ ਵੀਰ ਨੂੰ ਬੇਨਤੀ ਕਰਦਾ ਇੱਕ ਵਾਰੀ ਫਿਰ ਇਹ ਵਜਾ ਕੇ ਤਾਂ ਕਿ ਕੰਸੈਂਟਰੇਟ ਹੋ ਜਾਈਏ। ਮੈਂ ਵੈਸੇ ਆ ਗਿਆ ਮੰਗੀ ਸੀ ਭਾਈ ਤੂੰ ਮਾਰ ਰਹਿਣ ਜੋ ਕੋਈ ਹੋਰ ਚਾਪਤਾ ਲਗਾ ਲੈਂਦੇ ਆ ਹੋਰ ਕੁਛ ਲਾ ਲੈਂਦੇ ਆ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਵਾਰੀ ਇਹ ਚੱਕਰ ਬੰਦ ਬੋਲਦਾ ਤੇ ਉਸ ਤੋਂ ਬਾਅਦ ਫਿਰ ਦੌੜ ਜਿਹੜੀ ਖੁੱਲ੍ਹੇ ਬੋਲਾਂ ਵਾਲੀ ਹੁੰਦੀ ਉਹ ਚਲੇ ਸ਼ਬਦ ਹੈ ਜੀ ਮੇਰੇ।

ਚਲਦਿਆਂ ਚਲਦਿਆਂ ਜਗਿਆਸੂ ਨੂੰ ਇਹ ਸਮਝ ਆ ਜਾਂਦੀ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਸ ਲਈ ਸਭ ਤੋਂ ਵੱਡੀ ਦਵਾਈ ਹੈ। ਇਸੇ ਲਈ ਪ੍ਰਭੂ ਦਾ ਨਾਮ ਜਪਣ ਲਈ ਬਾਰ ਬਾਰ ਬੇਨਤੀਆਂ ਅਤੇ ਅਰਦਾਸਾਂ ਕਰਦਾ ਹੈ ਅਤੇ ਮਨ ਵਿੱਚ ਆਪਣੀ ਗਲਤੀ ਵੀ ਮਹਿਸੂਸ ਕਰਦਾ ਹੈ ਕਿ ਸੰਸਾਰਕ ਝਮੇਲਿਆਂ ਕਰਕੇ ਉਹ ਨਾਮ ਨਹੀਂ ਜਪ ਸਕਿਆ। ਇਸ ਲਈ ਬੇਨਤੀ ਕਰਦਿਆਂ ਹੋਇਆਂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਨੇ, ਔਖਦ ਤੇਰੋ ਨਾਮ ਦਇਆਲ, ਮੋਹੇ ਆਤੁਰ ਤੇਰੀ ਗਤ ਨਹੀਂ ਜਾਨੀ, ਤੂੰ ਆਪ ਕਰੈ ਪ੍ਰਤਪਾਲ। ਭਾਵ ਹੈ ਪ੍ਰਭੂ, ਮੈਨੂੰ ਸਮਝ ਆ ਗਈ ਹੈ ਕਿ ਕੇਵਲ ਤੇਰਾ ਨਾਮ ਹੀ ਮੇਰੇ ਲਈ ਸਾਰੇ ਦੁੱਖਾਂ ਦੀ ਦਵਾਈ ਹੈ। ਮੈਂ ਅਣਜਾਣ ਨੇ ਤੇਰੀ ਮਹਾਨਤਾ ਨੂੰ ਨਹੀਂ ਸਮਝਿਆ। ਐ ਪ੍ਰਭੂ, ਤੂੰ ਆਪ ਕਿਰਪਾ ਕਰ ਤਾਂ ਕਿ ਮੇਰਾ ਜੀਵਨ ਸਦਾ ਤੇਰੇ ਲੇਖੇ ਲੱਗ ਸਕੇ।

0: ਗੁਰਸ਼ਨ ਵੀ ਗੋਬਿੰਦ ਜਪਿਆ
1: ਆਦ ਜੁਗਾਦ ਦੇ ਸਹਾਰੇ ਹੋ
0: ਮਤ ਗੁਰਮਤ ਹਰ।

ਤਾਈਆਂ ਵੱਲੋਂ ਆਵਾਜ਼ ਘੱਟ ਹੈ। ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਪਹਿਲਾਂ ਥੋੜਾ ਜਿਹਾ ਰੌਲਾ ਸੀ, ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ, ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ। ਇਹ ਕਿਰਪਾ ਹੀ ਹੈ ਨਾ, ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ, ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ, ਇਹੀ ਗੱਲਾਂ ਹੀ ਕਰਨੀਆਂ ਵੀ ਭੈਣੇ ਕੱਪੜਾ ਕਿੱਥੋਂ ਲਿਆ, ਕਿੱਥੋਂ ਸਿਲਾਇਆ, ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ, ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਦੀ। ਨਹੀਂ ਮਾਤਾ ਜੀ, ਉਹ ਤਾਂ ਬੋਲਦੀ ਜਿਉਂ ਜਿਉਂ ਮਨ ਸ਼ਬਦ ਨਾਲ ਜੁੜੇਗਾ, ਜਿਉਂ ਜਿਉਂ ਰਸਨਾ ਗੁਰਬਾਣੀ ਨਾਲ ਜੁੜੇਗੀ ਤਿਉਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਜ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸੇਵਕ ਪਿੱਛੇ ਸਾਰੀ ਸੰਗਤ ਮਾਈ ਆਈ।

ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰ ਨਹਾਰ। ਸੰਸਾਰ ਸਾਗਰ ਤੂੰ ਪਾਰ ਹੋਣ ਵਾਸਤੇ ਇਹ ਸਾਧਨ ਹੈ ਕਿਹੜਾ, ਇੱਕ ਵਾਰੀ ਪਿਆਰ ਨਾਲ ਫਿਰ ਮੁਖੜੇ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ ਉਹ ਬਿਨ ਅਮਲਾਂ ਤੂੰ ਖੀਵੇ, ਧਿਆਨ ਦਿਓ, ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ ਉਹ ਬਿਨ ਅਮਲਾਂ ਤੂੰ ਖੀਵੇ, ਅੱਠੇ ਪਹਿਰ ਮਹਿਲ ਵਿੱਚ ਚਾਨਣ ਬਲਨ ਪ੍ਰੇਮ ਦੇ ਦੀ। ਜਿਹਦੇ ਘਰ ਦੀ ਵਾ ਜਗਿਆ ਵਾ ਗੁਰੂ ਨਾਨਕ ਦੇ ਪਿਆਰ ਦਾ, ਗੁਰੂ ਨਾਨਕ ਦੀ ਸੇਵਾ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜਾਣ ਕੇ ਜਿਹੜਾ ਭਾਈ ਪੂਜ ਰਿਹਾ ਹੈ, ਪਿਆਰ ਦਾ ਦੀਵਾ ਉਹਦੇ ਘਰ ਦੇ ਵਿੱਚ। ਦੁਨੀਆਂ ਆਪੇ ਕਹਿੰਦੀ ਵੀ ਫਲਾਣੇ ਦੇ ਘਰ ਦੀ ਵਾ ਜਗਿਆ ਹੈ। ਮੁਬਾਰਕ ਹੈ ਉਸਦਾ ਜੀਵ ਜਿਸਨੇ ਦੀਵਾ ਜਗਾਇਆ, ਪਰ ਐਵੇਂ ਨਹੀਂ ਮਿਹਨਤ ਕਰ ਲਾਲ ਵਿਆਹ ਜਿਹਾ। ਸਫਲ ਤਿਨਾ ਦੇ ਜੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਸੇ, ਕੋਈ ਭਾਗਾਂ ਵਾਲਾ ਜਿਹੜੇ ਭਾਗ ਜਾਗੇ ਉਹ ਅੱਜ ਤੁਹਾਡੇ ਭਾਗ ਜਾਗੇ ਨਾ ਪੈਰੀ ਸਾਹਿਬ, ਗੁਰੂ ਦੀ ਹਜ਼ੂਰੀ ਜੁੜ ਬੈਠੇ ਹੋ, ਗੁਰੂ ਦੀ ਯਾਦ ਜੁੜ ਕੇ ਤੇ ਆਪ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ। ਮਰਦਾਨੇ ਨੇ ਕੀਰਤਨ ਆਰੰਭ ਹੈ ਗੁਰਬਾਣੀ ਦਾ, ਜਿਮ ਜਿਮ ਬਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ, ਨਾਨਕ ਅੰਮ੍ਰਿਤ ਸਦ ਵਰਸਦਾ। ਇੱਥੇ ਹਰ ਸਮੇਂ ਅੰਮ੍ਰਿਤ ਵਰਸਦਾ, ਕਿਸੇ ਵੇਲੇ ਹੋ, ਜਿਸ ਤਰ੍ਹਾਂ ਬਾਦਸ਼ਾਹ ਕੋਲੋਂ ਹਰ ਵੇਲੇ ਦਾਤ ਮਿਲ ਜਾਂਦੀ ਹੈ ਨਾ, ਕਿਉਂਕਿ ਸਾਰੀਆਂ ਦਾਤਾਂ ਦਾ ਮਾਲਕ ਜੋ ਹੋਇਆ, ਪਰ ਉਹ ਹੈ ਬਾਦਸ਼ਾਹ ਜਿਸ ਦੀ ਹਜ਼ੂਰੀ ਚ ਤੁਸੀਂ ਜੁੜੇ ਹੋ, ਇਹ ਹੈ ਪਾਤਸ਼ਾਹ। ਬਾਦਸ਼ਾਹ ਕੌਣ ਹੁੰਦਾ ਜਿਹਦਾ ਮਨ ਬਾਦ ਵਿਵਾਦ ਫਸਿਆ ਹੋਇਆ ਲੜਾਈ ਝਗੜਿਆਂ ਵਿੱਚ, ਉਹ ਹੈ ਬਾਦਸ਼ਾਹ। ਤੇ ਪਾਤਸ਼ਾਹ ਕਹਿੰਦੇ ਹਨ ਪਾਤਸ਼ਾਹ ਪਾਤਨੀ ਨੂੰ, ਮਲਾ ਨੂੰ। ਤੇ ਭਾਈ ਇਹ ਸੱਚਾ ਮਲਾ ਹੈ, ਆਪਣੀਆਂ ਮਿਹਰਾਂ ਦੀ ਬੇੜੀ ਚ ਬਿਠਾ ਕੇ ਤੇ ਪਾਰ ਕਰ ਦਿੰਦਾ ਹੈ। ਇਹ ਹੈ ਪਾਤਸ਼ਾਹ ਸੱਜਣ ਸੱਚਾ, ਸਾਰੇ ਆਖੋ ਨਾ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠੇ ਆ ਸੋਹੀਏ ਸਭਨਾ ਦਾ। ਕਿਤਨੇ ਸੋਹਣੇ ਪੈ ਲੱਗਦੇ ਆਪਣੇ ਬਾਪੂ ਦੀ ਗੋਦੀ ਚ ਬੈਠੇ, ਕਿਤਨੇ ਪਿਆਰੇ ਪੈ ਲੱਗਦੇ। ਪਰ ਬਖਸ਼ਿਸ਼ ਕਿਸਨੇ ਕੀਤੀ ਹੈ, ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਮਰਦਾਨੇ ਨੇ ਕੀਰਤਨ ਦੀ ਸਮਾਪਤੀ ਕੀਤੀ, ਹਜ਼ੂਰ ਕਹਿਣ ਲੱਗੇ ਮਰਦਾਨੇ ਹਨ ਆ ਫਿਰ ਚਲੀਏ। ਦਾਤਾ ਜੀ ਕਿੱਥੇ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਕਿਸੇ ਬਖਸ਼ੀ ਰੂਹ ਦੇ ਦਰਸ਼ਨ ਕਰਾਈਏ। ਬਖਸ਼ੀ ਫਰੀਦ ਜੀ ਨੇ ਵੀ ਲਿਖਿਆ, ਉੱਠ ਫਰੀਦਾ ਗਮਨ ਕਰ ਦੁਨੀਆ ਵੇਖਣ ਜਾ, ਮੈਂ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ, ਮੈਂ ਕੋਈ ਬਖਸ਼ਿਆ। ਦਾਦਾ ਕੌਣ ਹੈ? ਕਿਧਰੇ ਰਾਏ ਬਨਾਹਰ ਵੱਲ ਤਾਂ ਨਹੀਂ ਲੈ ਚੱਲਦੇ? ਨਹੀਂ ਮਰਦਾਨੀ, ਸੱਚੇ ਪਾਤਸ਼ਾਹ ਦੱਸੋ ਤਾਂ ਸਹੀ। ਹਜ਼ੂਰ ਕਹਿਣ ਲੱਗੇ ਮਰਦਾਨੀਆ ਇਮਨਾਬਾਦ ਚ ਬੈਠਾ ਹੈ, ਇਮਨਾਬਾਦ। ਬਾਬਾ ਕੋਈ ਮਾਇਆ ਤਾਰੀ ਹੋਣਾ, ਕੋਈ ਚੰਗੇ ਮਕਾਨ ਵਾਲਾ ਹੋਵੇਗਾ ਨਾ, ਉੱਥੇ ਹੀ ਜਾਓਗੇ ਨਾ। ਹਜ਼ੂਰ ਕਹਿਣ ਲੱਗੇ ਨਹੀਂ ਮਰਦਾਨੀਆ, ਉਹਦੀ ਬੈਰੂਨੀ ਕਿਰਿਆ ਤਾਂ ਸਧਾਰਨ ਹੈ, ਪਰ ਉਹਦੇ ਮਨ ਦੇ ਉੱਤੇ ਨਾਮ ਦੀ ਰੰਗਣ ਚੜੀ। ਸੱਚੇ ਪਾਤਸ਼ਾਹ ਕੌਣ ਹੈ? ਹਜ਼ੂਰ ਕਹਿਣ ਲੱਗੇ ਭਾਈ ਲਾਲੋ। ਆਖੋ ਸ੍ਰੀ ਵਾਹਿਗੁਰੂ। ਭਾਈ ਲਾਲੋ ਦੀ ਪਿਆਰ ਦੀ ਸਦ ਪਹੁੰਚੀ, ਹੇ ਨਿਰੰਕਾਰੀ ਸਾਈਂ ਕਦੇ ਮੈਨੂੰ ਵੀ ਦਰਸ਼ਨ ਦਿਓ, ਮੇਰੇ ਮਨ ਦੀ ਆਸ ਕਿਧਰੇ ਟੁੱਟ ਨਾ ਜਾਵੇ। ਪ੍ਰਧਾਨੀਆਂ ਕਿਹਨੇ ਪਿਆਰ ਨਾਲ ਬੇਨਤੀਆਂ ਤੇ ਕਰਦਾ ਭਾਈ ਲਾਲੋ।

ਕਿਧਰੇ ਮੇਰੀਆਂ ਅੱਖਾਂ ਦਾ ਦੀਵਾ ਬੁਝਣਾ ਜਾਵੇ। ਆ ਮਰਦਾਨੇ ਚਲੀਏ ਬਾਬਾ, ਕਿਤੇ ਸੁਲਤਾਨਪੁਰ ਤੇ ਕਿਤੇ ਅਹਿਮਦਾਬਾਦ ਜ਼ਿਲ੍ਹਾ ਗੁਜ਼ਰ ਹੋਇਆ ਲੱਗਾ। ਕਿਵੇਂ ਪਹੁੰਚੋਗੇ? ਹਜ਼ੂਰ ਕਹਿਣ ਲੱਗੇ ਮਰਦਾਨੇ ਸੁਰਖ ਦੀ ਸਵਾਰੀ ਕਰਾਂਗੇ। ਨੇਤਰ ਬੰਦ ਕਰ ਕੀਤੇ ਮਰਦਾਨੇ ਖੋਲ ਦੇਖ ਖੋਲੀਆਂ ਮਰਦਾਨੇ ਨੇ ਕੀ ਵੇਖਿਆ? ਜਿਸਦਾ ਦਰਵਾਜ਼ਾ 33 ਕਰੋੜ ਦੇ ਉੱਤੇ ਖੜਕਾਉਂਦਾ ਹੈ, ਅੱਜ ਮੇਰਾ ਧੰਨ ਗੁਰੂ ਨਾਨਕ ਭਾਈ ਲਾਲੋ ਦਾ ਉਹ ਖੜਕਾਉਂਦਾ ਹੈ। ਭਾਈ ਲਾਲੋ ਕੱਚਾ ਕੋਠਾ ਦਰਵਾਜ਼ੇ ਕੇ ਖੋਤਾ ਹੈ, ਉਹ ਦਾਤਾ ਜਿਹਨੇ ਦਰਵਾਜ਼ੇ ਕੇ ਦੁਨੀਆ ਸਾਰੀ ਕਾਇਨਾਤ ਆ ਕੇ ਝੁਕੀ। ਪਿਆਰ ਦੇ ਨਾਲ ਭਾਈ ਲਾਲੋ, ਉਹ ਭਾਈ ਲਾਲੋ ਉਹ ਅੰਦਰ ਬੈਠਾ ਹੈ ਭਾਈ ਲਾਲੋ, ਧਰਮ ਦੀ ਜਿੱਤ ਪਿਆ ਕਰਦਾ ਹੈ ਤੇ ਸਵਾਲ ਸਵਾਲ ਤੇ ਜਪਦਾ ਹੈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਅੱਜ ਰਸਮਾ ਧੰਨ ਗੁਰੂ ਨਾਨਕ ਦੀ ਜਪਦੀ ਹੈ, ਅਚਾਨਕ ਹੀ ਕੰਨਾਂ ਵਿੱਚ ਆ ਕੇ ਗੂੰਜਿਆ ਧੰਨ ਗੁਰੂ ਨਾਨਕ। ਭਾਈ ਲਾਲੋ ਬੂਹਾ ਖੋਲ, ਨੇਤਰ ਖੁੱਲ ਗਏ। ਹੋ ਮਨ ਇੰਨੀ ਮਿੱਠੀ ਆਵਾਜ਼ ਅੱਗੇ ਇਹਨਾਂ ਕੰਨਾਂ ਨੇ ਕਦੇ ਨੀ ਸੁਣੀ। ਇਹ ਆਵਾਜ਼ ਹੈ ਕਿ ਕੋਈ ਅੰਬਰ ਦਾ ਛੱਟਾ ਹੈ? ਇਹਦੀ ਮਧੁਰ ਆਵਾਜ਼ ਪਤਾ ਨੀ ਇਹ ਕੌਣ ਹੈ? ਆਪੇ ਸੋਈ ਲੈ ਭਾਈ ਲਾਲੋ, ਉਹ ਮਨਾ ਕੀ ਪਤਾ ਅਰਦਾਸਾਂ ਸੁਣ ਕੇ ਕਿਧਰੇ ਸਾਈਂ ਆਪ ਤਾਂ ਨਹੀਂ ਆ ਗਏ? ਕੀ ਪਤਾ ਫਿਰ ਆਵਾਜ਼ ਆਈ, ਉੱਠੇ ਭਾਈ ਲਾਲੋ ਆ ਕੇ ਦਰਵਾਜ਼ਾ ਖੋਲਿਆ। ਕੀ ਵੇਖਿਆ ਪਿਆਰੀ ਸਹਿ ਸੰਗਤੀ? ਜਿਸ ਮੂਰਤ ਦਾ ਧਿਆਨ ਪਿਆ ਧਰਦਾ ਸਾ, ਮੂਰਤ ਨੂੰ ਸੂਰਤ ਬਣ ਕੇ ਧੰਨ ਗੁਰੂ ਨਾਨਕ ਸਾਹਮਣੇ ਖੋਲਦਾ ਹੈ ਚਰਨਾਂ ਤੇ, ਰੋ ਰੋ ਕੇ ਚਰਨਾਂ ਨੂੰ ਧੋ ਦਿੱਤਾ। ਤੇ ਮੇਰੇ ਸੱਚੇ ਪਾਤਸ਼ਾਹ ਜੀ ਹੋਏ, ਜਿਨ੍ਹਾਂ ਰਾਹ ਤੂੰ ਆਉਂਦਾ ਰਾਹ ਤੂੰ ਸਦਕੇ ਜਾਵਾਂ ਮਾਰੇ ਜਾ। ਭਾਈ ਲਾਲੋ ਤੇਰੇ ਪਿਆਰ ਨੇ ਖਿੱਚ ਕੇ ਲਿਆਂਦਾ, ਪਿਆਰ ਸਭ ਤੋਂ ਵੱਡੀ ਦਾ। ਕਿਸੇ ਗੁਰਮੁਖ ਨੇ ਲਿਖਿਆ ਹੈ, ਜੇਕਰ ਰੱਬ ਵੇਖੇ ਉੱਚੀ ਜਾਤ ਵੱਲੋਂ, ਜਗ੍ਹਾ ਸੈਣੇ ਦੀ ਨਾਈ ਬਣ ਆਉਂਦਾ ਨਾ। ਜੇਕਰ ਰੱਬ ਵੇਖੇ ਕਰਮ ਕਾਂਡ ਤਾਈਂ, ਬੇਰ ਪੀਲਣੀ ਦੇ ਕਦੇ ਖਾਉਂਦਾ ਨਾ। ਜੇਕਰ ਰੱਬ ਨੂੰ ਪਾਉਂਦੇ ਪੰਡਿਤ ਮੁੱਲਾ, ਗਣਕਾ ਵੇਸਵਾ ਪਾਰ ਲੰਘਾਉਂਦਾ ਨਾ। ਜੇਕਰ ਰੱਬ ਵੇਖੇ ਧਨ ਮਾਲ ਤਾਈਂ, ਘਰ ਬਿਧਰ ਦੇ ਜਾ ਕਦੇ ਬਾਹੁੰਦਾ ਨਾ। ਜੇਕਰ ਰੱਬ ਨੂੰ ਪਾਉਂਦੇ ਮਾਲ ਪੂੜੇ, ਸਾਗ ਲਾਲੋ ਦਾ ਜਾ ਕਦੇ ਖਾਉਂਦਾ ਨਾ। ਸਾਈ ਲੋਕਾਂ ਉਹ ਪ੍ਰੇਮ ਦੇ ਈਸ਼ਵਰ, ਪ੍ਰੇਮੀ ਜਨਾਂ ਨੂੰ ਕਦੇ ਬੁਲਾਉਂਦਾ ਨਾ। ਪਿਆਰ ਸਭ ਤੋਂ ਵੱਡੀ ਦਾ ਅੱਜ ਤੱਕ ਲੋ ਪਿਆਰੀ ਸਾਧ ਸੰਗਤ, ਭਾਈ ਲਾਲੋ ਦੇ ਘਰ ਆਪ ਨਿਰੰਕਾਰ ਧੰਨ ਗੁਰੂ ਨਾਨਕ ਆ ਗਿਆ ਹੈ। ਪਿਆਰ ਇਤਨਾ ਹੈ ਕਿ ਹਜ਼ੂਰ ਨੂੰ ਇਤਨੀ ਦੂਰੋਂ ਪਿਆਰ ਦੀਆਂ ਕੁੰਡੀਆਂ ਪਾ ਕੇ ਖਿੱਚ ਲਏ, ਤੇ ਘਰ ਵਿੱਚ ਗਰੀਬੀ ਇਤਨੀ ਹੈ ਕਿ ਮੇਰੇ ਦਾਤੇ ਨੂੰ ਬਿਠਾਉਣ ਜੋਗਾ ਭਾਈ ਲਾਲੋ ਕੋਲ ਆਸਰ ਹੀ ਕਰੋ। ਸੋਚ ਸੋਚ ਕੇ ਆਪਣੇ ਉੱਪਰੋਂ ਖੱਦਰ ਦੀ ਚਾਦਰ ਲਾ ਕੇ ਧਰਤੀ ਤੇ ਵੀ ਚਾ ਦਿੱਤੀ ਤੇ ਅਰਦਾਸ ਕੀਤੀ, ਸੋਹਣੇ ਆਸਰਾ ਤੇ ਬਹਿਣ ਵਾਲਿਆ, ਮੈਂ ਗਰੀਬ ਦੀ ਇਹ ਚਾਦਰ ਹੀ ਪ੍ਰਾਣ ਕਰ। ਪਿਆਰ ਦਾ ਬੰਦਾ ਮੇਰਾ ਬਾਬਾ, ਬੜੇ ਪਿਆਰ ਨਾਲ ਲਾ ਲੋ, ਤੇਰੀ ਮੈਲੀ ਚਾਦਰ ਵੱਲ ਵੇਖਾਂ ਕਿ ਤੇਰੇ ਚਿੱਟੇ ਦੁੱਧ ਵਰਗੇ ਮਨ ਵੱਲ ਵੇਖਾਂ? ਮੈਂ ਤਾਂ ਮਨ ਦੇ ਆਸਨ ਤੇ ਬੈਠਾ, ਆ ਮਰਦਾਨੀ ਹੈ, ਮਰਦਾਨਾ ਵੀ ਬਹਿ ਗਿਆ, ਹਜ਼ੂਰ ਹੀ ਬੈਠੇ ਹਨ ਮਰਦਾਨੀਆਂ, ਫਿਰ ਕੀਰਤਨ ਕਰ। ਮਰਦਾਨੇ ਨੇ ਕੀਰਤਨ ਆਰੰਭ ਕੀਤਾ, ਸਾਹਿਬ ਦੀ ਸਿਫਤ ਕੀਤੀ ਤੇ ਇਹ ਸ਼ਬਦ ਪੜੇ ਹੈ, ਸ੍ਰੀ ਰਾਗ ਵਿੱਚ ਮੇਰੇ ਧੰਨ ਗੁਰੂ ਨਾਨਕ ਦਾ ਹੀ ਉਚਾਰਿਆ ਹੋਇਆ। ਤੇਰੀ ਕੀ ਮਲਕ

सहसे जियो मनी रहे कित संयम तो ताजा कित संयम तो ता

ਉਹਦੇ ਵਿੱਚ ਨੀ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਗਿਆ। ਤੋ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਪਿਆਰ ਸਤਿ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ। ਇਸ ਉਪਲਕਸ਼ ਵਿਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ। ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਜੱਜ ਖਵਾਂਗੇ। ਪਿਆਰ ਨਾਲ ਸਫਲ ਕਰਾਂਗੇ।

अंदर याद हो, याद हो, उन याद हो, उन याद हो।

ਗੋਬਿੰਦ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਕੰਠ ਲਾਏ ਅਵ ਗੁਣ ਸਭ ਮੇਟੇ।

ਜੇ ਅਸੀਂ ਉਸ ਸਵਾਲ ਨੂੰ ਬਦਲੀ ਕਰਨਾ ਚਾਹੀਏ ਤੇ ਅਸੀਂ ਬਦਲੀ ਕਰਨ ਦੇ ਸਮਰੱਥ ਨਹੀਂ ਆ, ਅਸੀਂ ਨਹੀਂ ਕਰ ਸਕਦੇ। ਪੱਥਰ ਦਾ ਸੁਭਾਅ ਜਨਮ ਜਾਤ ਤੋਂ ਕਠੋਰਤਾ ਹੈ,

ਹਾਂ ਅਸੀਂ ਉਸਨੂੰ ਪੀਸ ਕੇ ਬਾਰੀਕ ਜ਼ਰੂਰ ਕਰ ਸਕਦੇ ਹਾਂ, ਉਹਦੀ ਮਿੱਟੀ ਜ਼ਰੂਰ ਬਣਾ ਦੇਵਾਂਗੇ, ਪਰ ਜਿਸ ਵਕਤ ਪੀਸ ਕੇ ਬਾਰੀਕ ਕੀਤਾ ਹੋਇਆ ਜੋ ਵਿਸ਼ੇਸ਼ ਪ੍ਰਕਾਰ ਦਾ ਪੱਥਰ ਸੀਮਿੰਟ ਦਾ ਰੂਪ ਧਾਰਨ ਕਰ ਲੈਂਦਾ, ਬਰੀਕ ਭਾਵੇਂ ਕਿਤਨਾ ਹੋ ਜਾਏ ਪਰ ਉਸਨੂੰ ਫਿਰ ਵੀ ਬਚਾ ਕੇ ਰੱਖਣਾ ਪੈਂਦਾ ਕਿ ਇਹਦੇ ਉੱਤੇ ਕੋਈ ਚਾਰ ਬੂੰਦਾਂ ਪਾਣੀ ਦੀਆਂ ਨਾ ਪੈ ਜਾਣ, ਇਸ ਨੂੰ ਕਿਤੇ ਸਲਾਬ ਨਾ ਲੱਗ ਜਾਏ। ਇਸ ਕਰਕੇ ਉਸਨੂੰ ਐਸੀ ਛਾਂ ਤੇ ਰੱਖਿਆ ਜਾਂਦਾ ਵੀ ਜਿੱਥੇ ਉਸਨੂੰ ਕਿਸੇ ਪ੍ਰਕਾਰ ਦੀ ਸਲਾਬ ਨਾ ਲੱਗੇ, ਕਿਉਂਕਿ ਐਸਾ ਜਿਸ ਵਕਤ ਵੀ ਉਸਨੂੰ ਥੋੜਾ ਜਿਹਾ ਸਲਾਬ ਦਾ ਅਸਰ ਹੋਇਆ, ਪਾਣੀ ਦਾ ਅਸਰ ਹੋਇਆ, ਮੁੜ ਕੇ ਉਸਨੇ ਆਪਣੇ ਉਸੇ ਰੂਪ ਵਿੱਚ ਚਲੇ ਜਾਣਾ, ਮੁੜ ਕੇ ਫਿਰ ਪੱਥਰ ਬਣ ਜਾਣਾ। ਅਸੀਂ ਭਾਵੇਂ ਪੀ ਕੇ ਉਸਨੂੰ ਬਰੀਕ ਕਰ ਦਿੱਤਾ ਪਰ ਜਿਸ ਵਕਤ ਮੁੜ ਉਸਨੂੰ ਆਪਣਾ ਚਾਂਸ ਲੱਗਿਆ, ਉਹ ਮੁੜ ਕੇ ਆਪਣੇ ਉਸ ਰੂਪ ਅੰਦਰ ਆ ਜਾਂਦਾ, ਬਲਕਿ ਅੱਗੇ ਨਾਲੋਂ ਵੀ ਸਖਤ ਬਣ ਜਾਏਗਾ। ਫੁੱਲ ਦਾ ਸੁਭਾਅ ਹੈ ਖੁਸ਼ਬੋ ਦੇਣਾ, ਸੁਗੰਧੀ ਦੇਣਾ, ਸੁੰਦਰਤਾ ਵੰਡਣਾ। ਫੁੱਲ ਭਾਵੇਂ ਕਿਸੇ ਗੰਦਗੀ ਦੇ ਢੇਰ ਦੇ ਕਿਉਂ ਨਾ ਪੈਦਾ ਹੋ ਜਾਵੇ, ਕੋਲੋਂ ਦੀ ਲੰਘਣ ਲੱਗਿਆ ਲੰਘਣ ਵਾਲੇ ਨੇ ਜ਼ਰੂਰ ਉਹ ਸੁਗੰਧੀ ਦੇਵੇਗਾ। ਮੇਰੇ ਜੈਸਾ ਮੂਰਖ ਆਦਮੀ ਉਸਨੂੰ ਸਵਾਲ ਕਰ ਸਕਦਾ ਵੀ ਭਲਿਆ ਤੂੰ ਤੇ ਇੱਕ ਗੰਦਗੀ ਦੇ ਢੇਰ ਦੇ ਪੈਦਾ ਹੋਇਆ, ਤੇਰੇ ਕੋਲੋਂ ਖੁਸ਼ਬੂ ਨਹੀਂ, ਤੇਰੇ ਕੋਲੋਂ ਤੇ ਬਦਬੂ ਆਉਣੀ ਚਾਹੀਦੀ ਹੈ, ਕਿਉਂਕਿ ਗੰਦਗੀ ਦਾ ਢੇਰ ਹੈ। ਪਰ ਆਖਦੇ ਹਨ ਕਿਉਂਕਿ ਫੁੱਲ ਦਾ ਇੱਕ ਜ਼ਬਾਨਦਰੂ ਸੁਭਾਅ ਹੈ, ਜਨਮ ਜਾਤ ਦਾ ਸੁਭਾਅ ਹੈ, ਅਸੀਂ ਉਸਨੂੰ ਬਦਲੀ ਨਹੀਂ ਕਰ ਸਕਦੇ। ਉਹ ਉਸੇ ਢੰਗ ਦੇ ਨਾਲ ਆਪਣੀ ਖੁਸ਼ਬੋ ਵੀ ਵੰਡਦਾ, ਉਸੇ ਢੰਗ ਦੇ ਨਾਲ ਆਪਣੀ ਸੁੰਦਰਤਾ ਵੀ ਵੰਡਦਾ। ਇਸੇ ਤਰ੍ਹਾਂ ਦੇ ਨਾਲ ਜਾਨਵਰਾਂ ਦੇ ਵੀ ਆਪਣੇ ਸੁਭਾਅ ਹਨ, ਵਸਤੂਆਂ ਦੇ ਆਪਣੇ ਸੁਭਾਅ ਹਨ। ਸੱਪ ਦਾ ਜਨਮ ਜਾਤ ਤੋਂ ਇੱਕ ਸੁਭਾਅ ਹੈ ਡੰਗ ਮਾਰਨਾ ਤੇ ਦੂਸਰੇ ਬੰਦੇ ਅੰਦਰ ਜ਼ਹਿਰ ਪ੍ਰਵੇਸ਼ ਕਰਨਾ। ਜੇ ਅਸੀਂ ਭਾਵੇਂ ਉਸਨੂੰ ਦੇਵਤਾ ਮੰਨ ਕੇ ਪੂਜਾ ਵੀ ਉਸਦੀ ਸ਼ੁਰੂ ਕਰ ਦਈਏ, ਉਹਦੇ ਅੱਗੇ ਦੁੱਧ ਵੀ ਪਾ ਕੇ ਉਸਨੂੰ ਅਸੀਂ ਪਿਲਾਉਣਾ ਸ਼ੁਰੂ ਕਰ ਦਈਏ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਇਸ ਪ੍ਰਤੀ ਲਿਖਿਆ, ਕਹਿੰਦੇ ਸੱਪੇ ਦੁੱਧ ਪਿਆਈ ਹੈ ਵੇ ਮੁਕਤੀ ਸੱਟੇ, ਮੁੜ ਕੇ ਫਿਰ ਵੀ ਮੂੰਹ ਤੋਂ ਵਿਖੀ ਸੁੱਟੇਗਾ, ਅੰਮ੍ਰਿਤ ਨਹੀਂ ਸੁੱਟੇਗਾ। ਇਸ ਕਰਕੇ ਹਰ ਵਸਤੂ ਦੇ ਜਨਮ ਜਾਤ ਦੇ ਆਪਣੇ ਆਪਣੇ ਸੁਭਾਅ ਹਨ, ਅਸੀਂ ਉਹਨਾਂ ਨੂੰ ਬਦਲੀ ਨਹੀਂ ਕਰ ਸਕਦੇ, ਸਾਡੇ ਵੱਸ ਵਿੱਚ ਨਹੀਂ। ਪਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ, ਜਿਸ ਵਕਤ ਮੈਂ ਆਪ ਜੀ ਦੇ ਜੀਵਨ ਕਾਲ ਵਾਲੇ ਪਾਸੇ ਧਿਆਨ ਮਾਰ ਕੇ ਵੇਖਦਾ ਕਿ ਤੁਹਾਡੇ ਜੀਵਨ ਕਾਲ ਅੰਦਰ ਐਸੀਆਂ ਐਸੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਰਾਹੀਂ ਅਸੀਂ ਵੇਖ ਸਕਦੇ ਹਾਂ ਕਿ ਅਸੀਂ ਜਿਸ ਪ੍ਰਕਾਰ ਦੀ ਕਿਸੇ ਦੀ ਕੋਈ ਆਪਣੇ ਜਨਮ ਦਾ ਸੁਭਾਅ ਜਿੱਦਾਂ ਦਾ ਵੀ ਕਿਉਂ ਨਾ ਹੋਵੇ, ਪਰ ਤੁਹਾਡੀ ਕਿਰਪਾ ਦ੍ਰਿਸ਼ਟੀ ਜਿਸ ਪਾਸੇ ਵੀ ਚਲੀ ਗਈ ਉਸਦੇ ਸੁਭਾਅ ਨੂੰ ਬਦਲੀ ਕਰ ਦਿੱਤਾ। ਅਸੀਂ ਭਾਵੇਂ ਪੱਥਰ ਦੇ ਪੁਜਾਰੀ ਤੇ ਨਹੀਂ ਆ, ਪਰ ਸ੍ਰੀ ਪੰਜਾ ਸਾਹਿਬ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਵੀ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਉਹ ਅਸਥਾਨ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦਾ ਪੁਕਾਰ ਪੁਕਾਰ ਕੇ ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਆਖ ਰਹੇ ਹੈ ਕਿ ਮੇਰੇ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ। ਅੱਜ ਵੀ ਉੱਥੇ ਚਲੇ ਜਾਓ ਉਸ ਪੰਜੇ ਦੇ ਵਿੱਚ, ਆਪਣਾ ਹੱਥ ਲਾ ਕੇ ਮਨੁੱਖ ਵੇਖਦਾ ਕਿਤਨਾ ਮੁਲਾਇਮ, ਕਿਤਨਾ ਸੁੰਦਰ ਉਹ ਪੰਜਾ ਲੱਗਿਆ ਹੋਇਆ ਇੱਕ ਪੱਥਰ ਦੇ ਅੰਦਰ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਨੇ ਉਸਨੂੰ ਮੋਮ ਬਣਾ ਦਿੱਤਾ। ਰੀਠੇ ਦਾ ਆਪਣਾ ਜਨਮ ਜਵਾਤ ਦਾ ਸੁਭਾਅ ਹੈ, ਉਹ ਕਿਸੇ ਵੇਲੇ ਵੀ ਮਿੱਠਾ ਨਹੀਂ ਹੁੰਦਾ, ਕੌੜਾ ਹੁੰਦਾ। ਪਰ ਜਿਸ ਰੀਠੇ ਥੱਲੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਾ ਕੇ ਬਿਰਾਜਮਾਨ ਹੋਏ ਹਨ, ਉਸ ਰੀਠੇ ਨੂੰ ਅੱਜ ਵੀ ਉਸ ਪਾਸੇ ਮਿੱਠੇ ਫਲ ਲੱਗਦੇ ਹਨ ਜਿੱਧਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਨਿਵਾਸ ਕੀਤਾ। ਇੱਕ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆ ਰਹੀ ਹੈ। ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੰਗਲ ਚੋਂ ਦੀ ਗੁਜ਼ਰ ਰਹੇ ਸਨ ਤੇ ਜੰਗਲ ਚੋਂ ਗੁਜ਼ਰਦਿਆਂ ਹੋਇਆ ਬੜਾ ਬੀਆਬਾਨ ਇੱਕ ਖਤਰਨਾਕ ਕਿਸਮ ਦਾ ਜੰਗਲ ਸਾਹਮਣੇ ਆ ਗਿਆ, ਤੇ ਉਸ ਜੰਗਲ ਦੇ ਅੰਦਰ ਸਾਹਮਣੇ ਕੀ ਵੇਖਿਆ, ਬੜੇ ਸੁੰਦਰ ਕਿਸਮ ਦੇ ਫਲ ਲਟਕਦੇ ਹਨ। ਸਾਰਾ ਜੰਗਲ ਫਲਾਂ ਦਾ ਆ ਗਿਆ, ਬੜੇ ਵੇਖਣ ਵਿੱਚ ਸੁੰਦਰ ਫਲ ਹਨ। ਮਰਦਾਨੇ ਦਾ ਮਨ ਲਲਚਾਇਆ ਇਸ ਗੱਲ ਲਈ ਕਿ ਫਲ ਖਾਣ ਨੂੰ ਜੀ ਕੀਤਾ, ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਖਣ ਲੱਗਿਆ, ਕਹਿਣ ਲੱਗਾ, ਜੀ ਗਰੀਬ ਨਵਾਜ ਪਾਤਸ਼ਾਹ, ਨੇੜੇ ਤੇੜੇ ਕੋਈ ਕਿਸੇ ਪ੍ਰਕਾਰ ਦਾ ਕੋਈ ਪਿੰਡ ਕਸਬਾ ਕੋਈ ਸ਼ਹਿਰ ਗਰਾਂ ਨਜ਼ਰੀ ਨਹੀਂ ਆਉਂਦਾ, ਜੰਗਲ ਪਤਾ ਨਹੀਂ ਕਿਤਨੇ ਦੂਰ ਤੱਕ ਹੈ। ਜੀ ਗਰੀਬ ਨਵਾਜ ਪਾਤਸ਼ਾਹ ਜੀ, ਪਤਾ ਨਹੀਂ ਕਿਤਨੀ ਦੇਰ ਤੱਕ ਕਿਤਨੀ ਦੇਰ ਬਾਅਦ ਜਾ ਕੇ ਕਿਸੇ ਨਗਰ ਸ਼ਹਿਰ ਗਰਾਂ ਪਹੁੰਚਾਂਗੇ, ਜੇ ਕਿਰਪਾ ਕਰੋ ਆ ਗਿਆ ਬਖਸ਼ਿਸ਼ ਕਰੋ
ਤੇ ਮੈਂ ਇਹ ਥੋੜੇ ਜਿਹੇ ਫਲ ਖਾ ਲਵਾਂ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਮਰਦਾਨੇ ਆ, ਇਹ ਫਲ ਨਹੀਂ ਖਾਣੇ। ਇਨਕਾਰ ਦਾ ਇਸ਼ਾਰਾ ਕਰ ਦਿੰਦਾ। ਥੋੜੀ ਦੇਰ ਤੋਂ ਬਾਅਦ ਫਿਰ ਮੰਗ ਕੀਤੀ ਤੇ ਵਾਰ ਵਾਰ ਦੋ ਤਿੰਨ ਵਾਰ ਵਾਰ ਮੰਗ ਕਰਨ ਤੋਂ ਬਾਅਦ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਮਰਦਾਨੇ ਆ, ਸਾਹਮਣੇ ਵਾਲੇ ਦਰਖਤ ਨਾਲੋਂ ਜਾ ਕੇ ਫਲ ਤੋੜ ਤੇ ਖਾ ਲੈ, ਪਰ ਇੱਕ ਗੱਲ ਦਾ ਖਿਆਲ ਰੱਖੀ, ਪੱਲੇ ਨਹੀਂ ਬੰਨਣੇ। ਮਰਦਾਨੇ ਨੇ ਫਲ ਤੋੜੇ, ਮੂੰਹ ਵਿੱਚ ਪਾਏ, ਜਿਉਂ ਜਿਉਂ ਖਾਂਦਾ ਤੇ ਮਰਦਾਨਾ ਬੜਾ ਹੈਰਾਨ ਹੋਇਆ, ਕਹਿਣ ਲੱਗੇ ਇਤਨੇ ਫਿਰਦੇ ਮਿੱਠੇ ਫਲ, ਇਤਨੇ ਸਵਾਦਿਸ਼ਟ, ਇਤਨਾ ਸੁੰਦਰ ਫਲਾਂ ਦਾ ਇਹ ਬਗੀਚਾ ਹੀ ਮੈਨੂੰ ਬਣਿਆ ਹੋਇਆ ਇਹ ਸਾਰਾ ਜੰਗਲ, ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮੈਨੂੰ ਖਾਣ ਤੋਂ ਕਿਉਂ ਰੋਕਦੇ ਰਹੇ ਭਲਾ। ਮੈਂ ਬਲਖ ਬੁਖਾਰੇ ਤੱਕ ਗਿਆ, ਅਫਗਾਨਿਸਤਾਨ ਤੱਕ ਗਿਆ, ਕਾਬਲ ਕੁੰਧਾਰ ਤੱਕ ਗਿਆ, ਸੁੰਦਰ ਮੇਵੇ ਮੈਨੂੰ ਖਾਣ ਨੂੰ ਪ੍ਰਾਪਤ ਹੋਏ, ਵਧੀਆ ਤੋਂ ਵਧੀਆ ਫਲ ਮੈਂ ਖਾਧੇ, ਪਰ ਅੱਜ ਤੱਕ ਇਤਨੀ ਮਿਠਾਸ ਮੈਨੂੰ ਕਿਸੇ ਵਿੱਚੋਂ, ਇਤਨਾ ਸਵਾਦ ਮੈਨੂੰ ਕਿਸੇ ਵਿੱਚੋਂ ਨਹੀਂ ਆਇਆ। ਤੇ ਇਸ ਲਾਲਚ ਕਰਕੇ ਮਰਦਾਨੇ ਨੇ ਇੱਕ ਮੁੱਠੀ ਭਰ ਫਲ ਜਿਹੜੇ ਸਨ ਆਪਣੀ ਨਾਲ ਜੇਬ ਚ ਵੀ ਪਾ ਲਏ, ਤੇ ਜਿਉਂ ਮਰਦਾਨਾ ਦੋ ਚਾਰ ਕਦਮ ਅੱਗੇ ਤੁਰਿਆ ਤੇ ਉਹ ਫਲ ਮੁੜ ਕੇ ਫਿਰ ਆਪਣੇ ਮੂੰਹ ਚ ਪਾਇਆ ਤੇ ਕੌੜਾ ਜ਼ਹਿਰ ਵਰਗਾ ਫਲ ਵੇਖ ਕੇ ਮਰਦਾਨੇ ਨੇ ਥੁੱਕਣਾ ਸ਼ੁਰੂ ਕਰਤਾ। ਸਤਿਗੁਰ ਪਾਤਸ਼ਾਹ ਜੀ ਪਿੱਛੇ ਮੁੜੇ ਵੇਖਣ ਲੱਗੇ, ਕਹਿਣ ਲੱਗੇ ਮਰਦਾਨਿਆ ਕੀ ਹੋਇਆ? ਕਹਿਣ ਲੱਗਾ, ਜੀ ਪਾਤਸ਼ਾਹ ਇੱਕ ਦਾਣਾ ਮੂੰਹ ਚ ਪਾਇਆ ਪਰ ਕੌੜਾ ਜ਼ਹਿਰ ਹੋ ਗਿਆ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਮਰਦਾਨਿਆ, ਇਹ ਸਾਰੇ ਦਾ ਸਾਰਾ ਜਿਤਨਾ ਤੂੰ ਜੰਗਲ ਵੇਖ ਰਿਹਾ, ਇਹ ਸਾਰਾ ਜ਼ਹਿਰ ਦਾ ਜੰਗਲ ਹੈ, ਸੁੱਟਦੇ ਸਾਰੇ ਦੇ ਸਾਰੇ ਫਲ, ਤੈਨੂੰ ਆਖਿਆ ਸੀ ਪੱਲੇ ਨਹੀਂ ਬੰਨਣੇ। ਤੇ ਸਤਿਗੁਰੂ ਨਾਨਕ ਪਾਤਸ਼ਾਹ ਬਾਜੂ ਆਖਣ ਲੱਗਾ, ਕਹਿਣ ਲੱਗੇ, ਜੀ ਪਾਤਸ਼ਾਹ ਉਹਦੇ ਬੜੇ ਮਿੱਠੇ ਸਨ। ਮਰਦਾਨਾ ਪਲ ਦੀ ਪਲ ਘੜੀ ਦੀ ਖੜੀ ਇਹ ਗੱਲ ਸਮਝ ਨਾ ਸਕਿਆ ਕਿ ਉਹ ਫਲ ਨਹੀਂ ਸਨ ਮਿੱਠੇ, ਬਲਕਿ ਗੁਰੂ ਨਾਨਕ ਦੀ ਦ੍ਰਿਸ਼ਟੀ ਮਿੱਠੀ ਸੀ ਜਿਸ ਪਾਸੇ ਹੋ ਗਈ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਤਸੀਰ ਬਦਲੀ ਕਰ ਦਿੱਤੀ ਤੇ ਪਲ ਅੰਦਰ ਹੀ ਸਮਝ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਚਰਨ ਕਮਲਾਂ ਤੇ ਡਿੱਗ ਪਿਆ ਤੇ ਆਖਣ ਲੱਗਾ, ਕਹਿਣ ਲੱਗਾ, ਜੀ ਗਰੀਬਨਵਾਜ ਪਾਤਸ਼ਾਹ ਜੀ ਮੇਰੇ ਕੋਲ ਭੁੱਲ ਹੋਈ, ਮੈਂ ਸਮਝ ਨਾ ਸਕਿਆ। ਤੇ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਉਸਤ ਦੇ ਅੰਦਰ ਪਵਿੱਤਰ ਬਚਨ ਉਚਾਰਨ ਕੀਤੇ, ਪਟਾ ਨੇ ਆਖਣ ਲੱਗੇ, ਕਹਿਣ ਲੱਗੇ, ਅਮੈ ਦਿਸ਼ਟ ਸ਼ੁਭ ਕਰੇ ਖਰੇ ਅਗ ਪਾਪ ਸਗਲ ਮਲ। ਇਹ ਗਰੀਬਨਵਾਜ ਪਾਤਸ਼ਾਹ ਜੀ ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਪਾਸੇ ਵੀ ਹੋ ਜਾਂਦੀ ਹੈ ਇਹ ਅੰਮ੍ਰਿਤ ਦ੍ਰਿਸ਼ਟੀ ਸਾਰਿਆਂ ਦੇ ਪਾਪ ਨਾਸ਼ ਕਰ ਦਿੰਦੀ ਹੈ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਦਿੰਦੀ ਹੈ, ਸੁੱਖਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਤੇ ਗਰੀਬਨਵਾਜ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਤੀ ਇੱਕ ਬੜਾ ਸੁੰਦਰ ਕਮਾਲ ਬਚਨ ਉਚਾਰਨ ਕੀਤਾ, ਕਹਿਣ ਲੱਗੇ, ਗਰੀਬਨਵਾਜ ਪਾਤਸ਼ਾਹ ਜੀ, ਜੇ ਇੱਕ ਨਿਮਕ ਵਾਰ ਤੁਹਾਡੀ ਦ੍ਰਿਸ਼ਟੀ ਮੈਨੂੰ ਪ੍ਰਾਪਤ ਨਾ ਹੁੰਦੀ ਤੇ ਮੈਂ ਇੱਕ ਰੱਤੀਓ ਵੀ ਹੌਲਾ ਸੀ। ਸੋਈਆਂ ਦੇ ਅੰਦਰ ਸਤਿਗੁਰੂ ਗੁਰੂ ਗਰੀਬਨਵਾਜ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ, ਸਰਾਬਕ ਸੁਧ ਸਮੂਹ ਸੁਧਾਰਨ ਕੇ ਦੇਖ ਪ੍ਰਯੋਗ ਕਰ ਦੀ ਕੇ। ਤੇ ਇਸੇ ਪੰਕਤੀਆਂ ਦੇ ਅਖੀਰ ਅੰਦਰ ਜਾ ਕੇ ਸੋਈ ਦੇ ਅੰਦਰ ਕਹਿਣ ਲੱਗੇ ਗਰੀਬਨਵਾਜ ਪਾਤਸ਼ਾਹ ਜੀ, ਕਹਿੰਦੇ ਗਰੀਬਨਵਾਜ ਸਤਿਗੁਰੂ ਅਕਾਲ ਪੁਰਖ ਪਾਤਸ਼ਾਹ ਮਹਾਰਾਜ ਜੀ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰੱਤੀ ਬਨ ਏਕ ਰੱਤੀ ਕੇ, ਜੇ ਤੁਹਾਡੀ ਮੈਨੂੰ ਇੱਕ ਰੱਤੀ ਭਰ ਕਿਰਪਾ ਪ੍ਰਾਪਤ ਨਾ ਹੁੰਦੀ ਤੇ ਮੈਂ ਗਰੀਬਨਵਾਜ ਪਾਤਸ਼ਾਹ ਜੀ ਇੱਕ ਰੱਤੀ ਤੋਂ ਵੀ ਹਲਕਾ ਸਾਂ। ਇਸ ਕਰਕੇ ਅਸੀਂ ਜਦੋਂ ਵੀ ਪਰਮੇਸ਼ਰ ਕੋਲੋਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਣੀ ਹੈ ਕਿਰਪਾ ਦ੍ਰਿਸ਼ਟੀ, ਤੇ ਅੱਜ ਅਸੀਂ ਜੇ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨਾ ਚਾਹੀਏ ਤੇ ਅਸੀਂ ਕਿਵੇਂ ਪ੍ਰਾਪਤ ਕਰੀਏ, ਇਹ ਮਸਲਾ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਹਮਣੇ ਜੋ ਹੈ ਇਸ ਨੂੰ ਹੱਲ ਕੀਤਾ। ਕਹਿਣ ਲੱਗੇ, ਗੁਰੂ ਕੇ ਪਿਆਰਾ ਸਿੱਖਾ, ਤੂੰ ਵੀ ਚਾਹੁੰਦਾ ਹੈ ਕਿਰਪਾ ਦ੍ਰਿਸ਼ਟੀ ਤੇ ਆ ਮੈਂ ਤੈਨੂੰ ਦੱਸਾਂ ਤੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ, ਕਹਿੰਦੇ ਇਹ ਅੰਮ੍ਰਿਤ ਰੂਪੀ ਕੀਰਤਨ ਦਾ ਰਸ ਜੇ ਤੂੰ ਪ੍ਰਾਪਤ ਕਰੇ। ਤੇ ਸਤਿਗੁਰ ਪਾਤਸ਼ਾਹ ਜੀ ਨੇ ਦੋਵੇਂ ਸ਼ਰਤ ਬਰਾਬਰ ਰੱਖ ਦਿੱਤੀ ਸਾਡੇ ਸੁਣਨ ਵਾਲਿਆਂ ਲਈ, ਕਰਨ ਵਾਲਿਆਂ ਲਈ ਵੀ। ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਜਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਓ ਅਸੀਂ ਵੀ ਇਸ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਕਰਦੇ ਹੋਏ

ਆਪਸ ਵਿਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ, ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ, ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ, ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਣੇ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ, ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਿਹਾ, ਕੁਝ ਖਾਣ ਦਾ ਖੜਾਕ ਆਇਆ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੈ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ, ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਹੈ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ, ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ, ਸੋਚਦਾ ਜਾ ਰਿਹਾ। ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਹੈ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ,

ਸੱਚਾ ਸਾਹਿਬ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤੁਮਲੇ ਸੱਚਾਂ ਨੇ ਸੱਚ ਕਮਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ

ਵਕ ਦਾਰੂ ਸੁਖਰੋ ਪੈ ਜਾ ਸੁਤਾ ਨਾ ਹੋਏ ਤੂੰ ਕਰਦਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ।

ਲੋਕ ਪੂਜਾ ਕਰਨ ਦੇ ਵਾਸਤੇ ਨ੍ਰਿਤਕਾਰੀ ਕਰਦੇ ਸਨ, ਨਾਚ ਕਰਦੇ ਸਨ। ਜੋ ਦੇਵਦਾਸੀਆਂ ਸਨ ਉਹ ਡਾਂਸ ਕਰਦੀਆਂ ਸਨ। ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਤੇਰੇ ਭਗਤ ਦੀ ਜੋ ਨ੍ਰਿਤਕਾਰੀ ਹੈ, ਤੇਰੇ ਸੇਵਕ ਦੀ ਜੋ ਨ੍ਰਿਤਕਾਰੀ ਹੈ, ਤੇਰੇ ਡਿਵੋਟੀ ਦਾ ਜੋ ਰੀਅਲ ਡਾਂਸ ਹੈ ਨਾ, ਤੇਰਾ ਜਨ ਨ੍ਰਿਤ ਕਰੇ ਗੁਣ ਗਾਵੇ। ਵਾਹਿਗੁਰੂ, ਤੇਰੇ ਗੁਣ ਗਾਉਣੇ ਹੀ ਤੇਰੇ ਜਨ ਦੇ ਵਾਸਤੇ ਨ੍ਰਿਤਕਾਰੀ, ਤੇਰੇ ਗੁਣ ਗਾਉਣੇ ਹੀ ਤੇਰੇ ਦਾਸ ਦੇ ਵਾਸਤੇ ਡਾਂਸਿੰਗ ਹੈ। ਤੇਰੇ ਗੁਣ ਗਾਉਣ ਦੇ ਵਿੱਚ ਹੀ ਸਾਰਾ ਡਾਂਸ ਆ ਜਾਂਦਾ। ਤੇਰੇ ਦਾਸ ਨੂੰ ਦੇਵਦਾਸੀਆਂ ਦੀ ਤਰ੍ਹਾਂ ਮੂਰਤੀਆਂ ਦੇ ਖੜੇ ਸਾਹਮਣੇ ਹੋ ਕੇ ਡਾਂਸ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਤੇਰੇ ਦਾਸ ਦਾ ਸਾਰਾ ਜੀਵਨ ਹੀ ਡਾਂਸ ਬਣ ਜਾਂਦਾ। ਫਿਜ਼ੀਕਲ ਡਾਂਸ ਜੋ ਆਰਟ ਦੇ ਨਾਲ ਸਿੱਖ ਕੇ ਅਸੀਂ ਕਰਦੇ ਹਾਂ, ਉਹ ਤੇ ਕਿਸੇ ਸਰਟਨ ਟਾਈਮ ਤੇ ਹੀ ਕੀਤਾ ਜਾ ਸਕਦਾ ਹੈ, ਲੇਕਿਨ ਤੇਰੇ ਦਾਸ ਦੀ ਹਰੇਕ ਮੂਵਮੈਂਟ ਐਸੀ ਹੈ ਜੈਸੀ ਕਿ ਕਿਸੇ ਬਹੁਤ ਮਜ਼ੇ ਹੋਏ ਕਿਸੇ ਟ੍ਰੇਨਡ ਡਾਂਸਰ ਦੀ। ਤੇਰੇ ਦਾਸ ਦੀ ਤੇ ਇੱਕ ਇੱਕ ਸਵਾਸ ਜੋ ਹੈ ਉਹ ਤੇਰੇ ਗੁਣਗਾਉਣ ਦੇ ਵਿੱਚ ਕਿਸ ਤਰ੍ਹਾਂ ਨਿਕਲਦੀ ਹੈ, ਤੇਰਾ ਦਾਸ ਤੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਉਸ ਦੇ ਅੰਦਰ ਦੀ ਆਤਮਾ ਡਾਂਸ ਕਰਦੀ ਹੈ। ਵਾਹਿਗੁਰੂ, ਤੇਰੇ ਗੁਣਗਾਉਣ ਦੇ ਨਾਲ ਤੇਰਾ ਜਨ ਨ੍ਰਿਤ ਕਰੇ ਗੁਣ ਗਾਵੇ। ਅਗਲੀ ਪੰਕਤੀ, ਰਬਾਬ ਪਖਾਵਜ ਤਾਲ ਗੁੰਗਰੂ ਅਨਹਦ ਸ਼ਬਦ ਵਜਾਵੇ। ਐ ਅਕਾਲ ਪੁਰਖ ਵਾਹਿਗੁਰੂ, ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਤੇਰੇ ਦਾਸ ਦੇ ਵਾਸਤੇ ਹਮੇਸ਼ਾ ਅਨਹਦ ਸ਼ਬਦ ਨੂੰ, ਯਾਨੀ ਵਾਹਿਗੁਰੂ ਦੀ ਸਿਫਤ ਸਲਾਹ ਵਾਲੇ ਸ਼ਬਦ ਨੂੰ ਆਪਣੇ ਅੰਦਰ ਵਜਾਉਣਾ ਹੀ ਤੇਰੇ ਦਾਸ ਦੇ ਵਾਸਤੇ ਰਬਾਬ ਹੈ, ਪਖਾਵਜ ਯਾਨੀ ਤਬਲਾ ਹੈ, ਤਾਲ ਯਾਨੀ ਛੈਣੇ ਹਨ ਅਤੇ ਘੁੰਗਰੂ ਹਨ। ਭਾਵ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨੀ ਹੀ ਡਾਂਸਿੰਗ ਹੈ। ਪ੍ਰੇਜ਼ਿੰਗ ਆਫ ਗਾਡ ਇਜ਼ ਦਾ ਰੀਅਲ ਡਾਂਸਿੰਗ। ਟੂ ਬੀ ਟਿਊਨਡ ਵਿਦ ਸ਼ਬਦ ਇਜ਼ ਦਾ ਰੀਅਲ ਇੰਸਟਰੂਮੈਂਟ। ਗੁਰੂ ਸਾਹਿਬ ਕਹਿੰਦੇ ਨੇ, ਰਬਾਬ ਪਖਾਵਜ ਤਾਲ ਘੁੰਗਰੂ। ਰਬਾਬ ਪਖਾਵਜ ਕਹਿੰਦੇ ਹਨ ਮਿਰਦੰਗਮ, ਜੋ ਸਾਜ ਜਿਸ ਉੱਤੇ ਪਖਾਵਜ ਵਜਾਇਆ ਜਾਂਦਾ ਹੈ। ਕਹਿੰਦੇ ਨੇ ਰਬਾਬ ਪਖਾਵਜ ਤਾਲ ਕਹਿੰਦੇ ਹਨ ਛੈਣਿਆਂ ਨੂੰ, ਅਤੇ ਘੁੰਗਰੂ ਜੋ ਡਾਂਸ ਕਰਨ ਵਾਲੇ ਲੋਕ ਪੈਰਾਂ ਦੇ ਨਾਲ ਬੰਨਦੇ ਨੇ। ਕਹਿੰਦੇ ਨੇ ਇਹ ਵਾਹਿਗੁਰੂ ਸਹੀ ਸਾਜ ਤੇ ਤੇਰੇ ਗੁਣ ਗਾਉਣੇ ਹੀ ਹਨ, ਬਾਕੀ ਬਾਹਰਲੇ ਸਾਜ ਤੇ ਬਹੁਤ ਹੀ ਟੈਂਪਰੇਰੀ ਹਨ। ਜਿਤਨਾ ਚਿਰ ਤੇਰੀ ਸਿਫਤ ਸਲਾਹ ਦਾ ਸਾਜ ਨਾ ਅੰਦਰ ਵਜੇ, ਉਤਨਾ ਚਿਰ ਇਹ ਬਾਹਰਲੇ ਸਾਜ ਜੋ ਹਨ ਉਹ ਫੋਕੇ ਹਨ। ਬਾਹਰਲੇ ਇੰਸਟਰੂਮੈਂਟਸ ਹਨ, ਇਹ ਤੇ ਪਲ ਦੋ ਪਲ ਦੇ ਵਾਸਤੇ ਹਨ। ਅਸਲ ਸਾਜ ਤੇ ਉਹ ਹੈ ਜੋ ਤੇਰੇ ਸ਼ਬਦ ਦੀ ਅੰਦਰ ਧੁਨ ਕਾਇਮ ਰਹੇ। ਤੇਰੀ ਸਿਫਤ ਸਲਾਹ ਦੇ ਨਾਲ ਤੇਰੇ ਦਾਸ ਦਾ ਜੁੜਿਆ ਰਹਿਣਾ ਹੀ ਅਸਲ ਡਾਂਸ ਹੈ ਅਤੇ ਅਸਲ ਸਾਜ ਹਨ। ਅੱਜ ਦੇ ਇਸ ਸ਼ਬਦ ਦੇ ਵਿੱਚੋਂ ਅਸੀਂ ਇਹ ਸਿੱਖਣਾ ਹੈ ਕਿ ਇੱਕ ਤੇ ਦੁਨੀਆਂ ਦੇ ਵਿੱਚ ਬਾਹਰ ਸਾਜ਼ ਹਨ, ਬਾਹਰ ਡਾਂਸ ਹੈ, ਬਾਹਰ ਐਂਟਰਟੇਨਮੈਂਟ ਹੈ, ਲੇਕਿਨ ਜਦਕਿ ਸਾਡੇ ਧਰਮ ਦੇ ਵਿੱਚ ਹੀ ਸਾਰਾ ਕੀਰਤਨ ਜੋ ਹੈ ਉਹ ਸਾਜ਼ਾਂ ਦੇ ਨਾਲ ਹੀ ਕੀਤਾ ਜਾਂਦਾ ਹੈ। ਲੇਕਿਨ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਕਿ ਕਿਤੇ ਇਹਨਾਂ ਸਾਜ਼ਾਂ ਤੱਕ ਹੀ ਨਾ ਰਹਿ ਜਾਏ, ਕਿਤੇ ਜੋ ਅਸਲ ਸਾਜ਼ ਹੈ ਜੋ ਜ਼ਿੰਦਗੀ ਨੂੰ ਹੀ ਸਾਜ਼ ਬਣਨਾ ਚਾਹੀਦਾ ਹੈ। ਐਸਾ ਨਾ ਹੋਵੇ ਕਿ ਬਾਹਰਲਾ ਸਾਜ਼ ਤੇ ਤੁਸੀਂ ਵਜਾਉਂਦੇ ਰਹੋ ਲੇਕਿਨ ਜ਼ਿੰਦਗੀ ਤੁਹਾਡੀ ਬਸੁਰੀ ਰਹੇ। ਕੋਈ ਇਨਸਾਨ ਬਾਹਰਲੇ ਸਾਜ਼ਾਂ ਨੂੰ ਤੇ ਸੁਰ ਕਰਨਾ ਜਾਣਦਾ ਹੋਵੇ ਲੇਕਿਨ ਆਪਣੀ ਜ਼ਿੰਦਗੀ ਦੇ ਸਾਜ਼ ਨੂੰ ਉਹ ਸਰ ਨਾ ਕਰ ਸਕੇ ਤੇ ਹਜ਼ੂਰ ਕਹਿੰਦੇ ਹਨ ਬਾਹਰਲੇ ਸਾਜ਼ ਦਾ ਕੋਈ ਵੀ ਫਾਇਦਾ ਨਹੀਂ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੜੇ ਬੜੇ ਮਿਊਜ਼ੀਸ਼ੀਅਨ ਦੇਖੇ ਹਨ,

ਗੁਰੂ ਸਾਹਿਬ ਕਹਿੰਦੇ ਹਨ ਸਾਰੇ ਸ਼ਬਦ ਮੁਕਸਰ ਜੈਸੀ ਅਰਥ ਕਰ ਲਈਏ। ਉਦਮ ਕਰਤ ਹੋਵੇ ਮਨ ਨਿਰਮਲ, ਤੇਰਾ ਜਨ ਜਦੋਂ ਭਗਤੀ ਕਰਨ ਲਈ ਮੈਡੀਟੇਸ਼ਨ ਕਰਨ ਲਈ ਕਹਿੰਦੇ ਉਦਮ ਕਰਦਾ ਹੈ ਨਾ, ਉਸ ਦੇ ਉਦਮ ਕਰਨ ਦੇ ਨਾਲ ਉਸਦਾ ਮਨ ਜੋ ਹੈ ਉਹ ਪਵਿੱਤਰ ਸਵੱਛ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਚੇ ਆਪ ਨਿਵਾਰ, ਆਪਣੀ ਹੋਮੇ ਨੂੰ ਨਿਵਾਰਨਾ ਹੀ ਅਸਲ ਨੱਚਣਾ ਹੈ, ਅਸਲ ਡਾਂਸ। ਕਹਿੰਦੇ ਹਨ ਇਹ ਡਾਂਸ ਸਿੱਖੋ, ਸਾਡੇ ਘਰਾਂ ਦੇ ਵਿੱਚ, ਸਾਡੀ ਦੁਨੀਆ ਦੀ ਐਂਟਰਟੇਨਮੈਂਟ ਵਰਲਡ ਦੇ ਵਿੱਚ ਬੜਾ ਡਾਂਸ ਚੱਲ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਹਨ ਅਸਲ ਡਾਂਸ ਸਿੱਖਣ ਦੀ ਕੋਸ਼ਿਸ਼ ਕਰੋ, ਉਦਮ ਕਰੋ ਭਗਤੀ ਕਰਨ ਦੇ ਵਾਸਤੇ, ਉਦਮ ਕਰੋ ਸਿਮਰਨ ਕਰਨ ਦੇ ਵਾਸਤੇ, ਅਤੇ ਜਿਸ ਦੇ ਨਾਲ ਤੁਹਾਡਾ ਮਨ ਨਿਰਮਲ ਹੋਏਗਾ। ਜਿਉਂ ਜਿਉਂ ਤੁਹਾਡਾ ਮਨ ਨਿਰਮਲ ਹੋਏਗਾ ਸਾਰੀ ਜ਼ਿੰਦਗੀ ਡਾਂਸ ਬਣਦਾ। ਅੱਗੇ ਕਹਿੰਦੇ ਹਨ ਪੰਜ ਜਨਾਂ ਲਈ ਵਸਗਤ ਰਾਖੇ, ਕਾਮ ਕ੍ਰੋਧ ਲੋਭ ਅਹੰਕਾਰ ਨੂੰ ਵਸ ਦੇ ਵਿੱਚ ਰੱਖੇ। ਮਨ ਮੈਂ ਇੱਕ ਅਹੰਕਾਰ ਹੈ, ਮਨ ਦੇ ਵਿੱਚ ਹਮੇਸ਼ਾ ਉਸ ਇੱਕ ਅਹੰਕਾਰ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਟਿਕਾ ਕੇ ਰੱਖੇ। ਇਹ ਹੈ ਅਸਲ ਡਾਂਸ, ਇਹ ਹੈ ਅਸਲ ਨੱਚਣਾ, ਇਹ ਹੈ ਅਸਲ ਨਿਤਕਾਰੀ। ਫਿਰ ਅੱਗੇ ਚੱਲ ਕੇ ਕਹਿੰਦੇ ਹਨ ਪ੍ਰਥਮੇ ਮਨ ਪ੍ਰਬੋਧੇ ਆਪਣਾ, ਸਭ ਤੋਂ ਪਹਿਲਾਂ ਤੇਰਾ ਦਾਸ ਤੇਰਾ ਭਗਤ ਕੋਸ਼ਿਸ਼ ਇਹ ਕਰਦਾ ਹੈ ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ, ਆਪਣੇ ਮਨ ਨੂੰ ਸਮਝਾਉਂਦਾ ਹੈ, ਆਪਣੇ ਮਨ ਨੂੰ ਜੋ ਹੈ ਉਪਦੇਸ਼ ਦਿੰਦਾ ਹੈ, ਆਪਣੀ ਸਾਧਨਾ ਪਹਿਲਾਂ ਕਰਦਾ ਹੈ, ਆਪਣੇ ਅੰਦਰ ਡਿਸਿਪਲਿਨ ਪਹਿਲਾਂ ਲਿਆਉਂਦਾ ਹੈ, ਪਾਛੇ ਅਵਰ ਰਿਜਾਵੇ ਬਾਅਦ ਦੇ ਵਿੱਚ ਜਾ ਕੇ ਉਹ ਦੂਸਰਿਆਂ ਨੂੰ ਰਿਜਾਣ ਦੀ ਕੋਸ਼ਿਸ਼ ਕਰਦਾ ਹੈ। ਰਾਮ ਨਾਮ ਜਪ ਹਿਰਦੇ ਜਾਪੇ, ਮੁਖ ਤੇ ਸਗਲ ਸੁਣਾਵੇ, ਆਪਣੇ ਹਿਰਦੇ ਦੇ ਵਿੱਚ ਉਸ ਰਮੇ ਹੋਏ ਨਾਮ ਦਾ, ਰਾਮ ਦਾ ਜਾਪ ਕਰਦਾ ਹੈ ਤੇ ਮੂੰਹੋਂ ਦੂਸਰਿਆਂ ਨੂੰ ਵੀ ਉਸਦੀ ਚਰਚਾ ਸੁਣਾਉਂਦਾ। ਕਰ ਸੰਗ ਸਾਧੂ ਚਰਨ ਪਖਾਰੇ, ਸਾਧੂਆਂ ਦਾ ਸੰਗ ਕਰਕੇ ਉਹਨਾਂ ਦੇ ਚਰਨਾਂ ਨੂੰ ਛੋਹਦਾ ਹੈ। ਸੰਤ ਧੂਰ ਤਨ ਲਾਵੇ, ਸੰਤਾਂ ਦੀ ਧੂੜੀ ਉਹ ਤਨ ਨੂੰ ਲਗਾਉਂਦਾ ਹੈ, ਭਾਵ ਇੱਥੇ ਉਹ ਸਾਧ ਸੰਗਤ ਦਾ ਜੋ ਹੈ ਉਹ ਸ਼ੌਕੀਨ ਹੈ, ਸਾਧ ਸੰਗਤ ਕਰਨ ਦੀ ਉਸਨੂੰ ਭੁੱਖ ਹੈ, ਸਾਧੂਆਂ ਸਾਧਕਾਂ ਸਾਧਨਾ ਕਰਨ ਵਾਲਿਆਂ ਦੀ ਸੰਗਤ ਚ ਬੈਠਣ ਦਾ ਉਸ ਦਾ ਜੋ ਹੈ ਉਹ ਦਿਲ ਕਰਦਾ ਹੈ, ਉਸ ਦੀ ਸ਼ਰਧਾ ਹੈ। ਮਨ ਤਨ ਅਰਪ ਧਰੇ ਗੁਰ ਆਗੇ, ਸਤ ਪਦਾਰਥ ਪਾਵੇ। ਅਸਲ ਡਾਂਸ ਅਸਲ ਨਿਰਤਕਾਰੀ ਤੇ ਇਹ ਹੈ ਆਪਣੇ ਮਨ ਨੂੰ ਅਤੇ ਆਪਣੇ ਤਨ ਨੂੰ ਗੁਰੂ ਦੀ ਆਗਿਆ ਦੇ ਵਿੱਚ ਚਲਾਵੇ ਅਤੇ ਗੁਰੂ ਤੋਂ ਫਿਰ ਸਤ ਪਦਾਰਥ ਪਾਵੇ। ਗੁਰੂ ਤੋਂ ਜੋ ਸੱਚ ਹੈ, ਜੋ ਅਸਲੀਅਤ ਹੈ, ਜੋ ਅਲਟੀਮੇਟ ਟਰੂਥ ਹੈ, ਉਸ ਪਦਾਰਥ ਨੂੰ ਗੁਰੂ ਤੋਂ ਪਾਵੇ। ਅੱਗੇ

ਪਹਿਲੀ ਪੰਕਤੀ ਚ ਕਹਿੰਦੇ ਹਨ ਜੋ ਜੋ ਸੁਣੇ ਪੇਖੇ ਲਾਏ ਸਰਧਾ, ਜੋ ਜੋ ਸੁਣੇ ਪੇਖੇ ਲਾਏ ਸਰਧਾ। ਜਿਹੜਾ ਸ਼ਰਧਾ ਦੇ ਨਾਲ ਆਪਣੀ ਚਤਰਾਈ ਨੂੰ ਛੱਡ ਕੇ, ਆਪਣੀ ਸਿਆਣਪ ਨੂੰ ਛੱਡ ਕੇ, ਰੈਵਰੈਂਸ ਦੇ ਨਾਲ, ਸਤਿਕਾਰ ਦੇ ਨਾਲ, ਪਿਆਸ ਦੇ ਨਾਲ ਜਿਹੜਾ ਗੁਰੂ ਦੇ ਪਵਿੱਤਰ ਵਚਨ ਨੂੰ, ਸ਼ਬਦ ਨੂੰ, ਉਪਦੇਸ਼ ਨੂੰ, ਸਿੱਖਿਆ ਨੂੰ ਸੁਣਦਾ ਹੈ, ਜੋ ਜੋ ਸੁਣੇ ਪੇਖੇ ਇਹਨਾਂ ਵਚਨਾਂ ਦੇ ਦਰਸ਼ਨ ਕਰਦਾ ਹੈ, ਕਿਸੇ ਮਜਬੂਰੀ ਦੇ ਕਾਰਨ ਨਹੀਂ, ਕਿਸੇ ਦੇ ਕਿੱਤੇ ਦੇ ਕਾਰਨ ਨਹੀਂ, ਕਿਸੇ ਜਲਦੀ ਦੇ ਕਾਰਨ ਨਹੀਂ, ਸ਼ਰਧਾ ਦੇ ਨਾਲ ਇਹਨਾਂ ਦੇ ਜੋ ਦਰਸ਼ਨ ਕਰਦਾ ਹੈ ਤੇ ਇਹਨਾਂ ਨੂੰ ਸੁਣਦਾ ਹੈ। ਮਹਾਰਾਜ ਕਹਿੰਦੇ ਹਨ ਤਾਂ ਕਾ ਜਨਮ ਮਰਨ ਦੁੱਖ ਪਾਗ, ਉਸ ਦਾ ਜਨਮ ਮਰਨ ਦਾ ਜੋ ਦੁੱਖ ਹੈ ਨਾ ਉਹ ਖਤਮ ਹੋ ਜਾਂਦਾ ਹੈ। ਐਸੀ ਨਿਰਤ ਨਰਕ ਨਿਵਾਰੇ, ਕਹਿੰਦੇ ਹਨ ਅਗਰ ਕੋਈ ਐਸਾ ਡਾਂਸ ਸਿੱਖ ਲਏ, ਅਗਰ ਕੋਈ ਐਸੀ ਨਿਰਤਕਾਰੀ ਸਿੱਖ ਲਏ, ਮਹਾਰਾਜ ਕਹਿੰਦੇ ਹਨ ਉਸ ਦੇ ਜੋ ਨਰਕ ਹਨ ਨਾ ਉਹ ਨਿਵਾਰੇ ਜਾਂਦੇ ਹਨ, ਉਸ ਦੀ ਜ਼ਿੰਦਗੀ ਚ ਕੋਈ ਨਰਕ ਨਹੀਂ ਰਹਿ ਜਾਂਦਾ। ਐਸੀ ਨਿਰਤ, ਐਸ ਕਿਸਮ ਦਾ ਡਾਂਸ ਕਹਿੰਦੇ ਹਨ ਉਹ ਨਰਕਾਂ ਤੋਂ ਬਚਾ ਲੈਂਦਾ ਹੈ। ਨਾਨਕ ਗੁਰਮੁਖ ਜਾਗੇ ਤੇ ਗੁਰੂ ਦੇ ਦੁਆਰਾ ਉਸ ਇਨਸਾਨ ਦੀ ਜੋ ਆਤਮਾ ਹੈ ਉਹ ਜਾਗ ਪੈਂਦੀ ਹੈ। ਬਾਬਾ ਜੀ ਕਹਿੰਦੇ ਹਨ ਐ ਅਕਾਲ ਪੁਰਖ ਵਾਹਿਗੁਰੂ, ਤੇਰੇ ਦਾਸ ਦਾ ਜਿਹੜਾ ਸਹੀ ਮਾਇਨੇ ਚ ਤੇਰਾ ਦਾਸ ਹੈ ਨਾ, ਉਸ ਦੀ ਤੇ ਸਾਰੀ ਜ਼ਿੰਦਗੀ ਹੀ ਡਾਂਸ ਹੈ, ਉਸ ਦੀ ਤੇ ਸਾਰੀ ਜ਼ਿੰਦਗੀ ਸੰਗੀਤ ਦੇ ਨਾਲ ਭਰੀ ਪਈ ਹੈ, ਉਸ ਦੇ ਅੰਦਰ ਤੇ ਸੰਗੀਤ ਹੀ ਸੰਗੀਤ, ਸੰਗੀਤ ਹੀ ਸੰਗੀਤ ਹੈ। ਬਾਣੀ ਦੇ ਵਿੱਚ ਐਸੇ ਸ਼ਬਦ ਆਉਂਦੇ ਹਨ ਉਹਨਾਂ ਮਹਾਂਪੁਰਸ਼ਾਂ ਦੇ ਮੁਤਲਕ, ਕਹਿੰਦੇ ਹਨ ਅਣ ਮੜਿਆ ਮੰਦਲ ਬਾਜੇ। ਮੰਦਲ ਕਹਿੰਦੇ ਹਨ ਤਬਲੇ ਨੂੰ, ਆਮ ਤੇ ਐਸ ਤਬਲੇ ਨੂੰ ਪਹਿਲਾਂ ਮੜਨਾ ਪੈਂਦਾ ਹੈ, ਤਾਂ ਵਜਾਉਣਾ ਪੈਂਦਾ ਹੈ, ਤਾਂ ਵੱਜਦਾ ਹੈ। ਕਹਿੰਦੇ ਹਨ ਉਸ ਦੇ ਅੰਦਰ ਤੇ ਸਾਜ਼ ਬਿਨਾਂ ਮੜਨ ਤੋਂ ਹੀ ਵੱਜਣੇ ਸ਼ੁਰੂ ਹੋ ਜਾਂਦੇ ਹਨ। ਅਣ ਮੜਿਆ ਮੰਦਲ ਬਾਜੇ ਬਿਨ ਸਾਵਣ ਗਨਹਰ ਗਾਜੇ, ਬਿਨਾਂ ਸਾਵਣ ਤੋਂ ਹੀ, ਸਾਵਣ ਦੀ ਰੁੱਤ ਤੋਂ ਬਿਨਾਂ ਹੀ ਉਸ ਦੇ ਅੰਦਰ ਤੇ ਸਾਵਣ ਰਿਤੂ ਆ ਜਾਂਦੀ ਹੈ। ਬਾਦਲ ਬਿਨ ਵਰਖਾ ਹੋਈ, ਬੱਦਲ ਤੇ ਬਾਹਰ ਆਣ ਤਾਂ ਹੀ ਵਰਖਾ ਹੁੰਦੀ ਹੈ, ਲੇਕਿਨ ਉਸ ਦੇ ਅੰਦਰ ਬਿਨਾਂ ਬਦਲਾਂ ਤੋਂ ਅੰਮ੍ਰਿਤ ਰੂਪੀ ਨਾਮ ਦੀ ਵਰਖਾ ਹੁੰਦੀ ਹੈ, ਰੱਬ ਦੀ ਵਰਖਾ ਹੁੰਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ, ਅਗਰ ਕੋਈ ਤਤ ਨੂੰ ਵਿਚਾਰ ਲਏ ਤਾਂ ਉਸ ਦੇ ਅੰਦਰ ਸਾਵਣ ਵਰਗੀ ਫੁਹਾਰ ਪੈਂਦੀ ਹੈ, ਉਸ ਦੇ ਅੰਦਰ ਜੋ ਸਾਵਣ ਰਿਤੂ ਵਰਗੀ ਜੋ ਹੈ ਉਹ ਠੰਡਕ ਆ ਜਾਂਦੀ ਹੈ। ਉਸ ਇਨਸਾਨ ਦੇ ਅੰਦਰ ਬਿਨਾਂ ਮੜਨ ਤੋਂ ਹੀ ਤਬਲੇ ਵੱਜਦੇ ਹਨ, ਉਸ ਦੀ ਜ਼ਿੰਦਗੀ ਹੀ ਸਾਜ਼ ਬਣ ਜਾਂਦੀ ਹੈ। ਹਜ਼ੂਰ ਕਹਿੰਦੇ ਹਨ ਉਸ ਦੀ ਜ਼ਿੰਦਗੀ ਨਾਚ ਬਣ ਜਾਂਦੀ ਹੈ, ਉਸ ਦੀ ਜ਼ਿੰਦਗੀ ਨੂੰ ਮਹਾਰਾਜ ਕਹਿੰਦੇ ਹਨ ਮਟਕ ਮਟਕ ਚੱਲ ਸਖੀ ਸਹੇਲੀ, ਐ ਸਖੀ ਸਹੇਲੀ ਜ਼ਿੰਦਗੀ ਦੇ ਮਾਰਗ ਉੱਤੇ ਡਾਂਸ ਕਰਦੀ ਚੱਲ। ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜ਼ਿੰਦਗੀ ਇੱਕ ਡਰੈਗ ਨਹੀਂ ਹੋਣੀ ਚਾਹੀਦੀ, ਜ਼ਿੰਦਗੀ ਇੱਕ ਡਾਂਸ ਹੋਣੀ ਚਾਹੀਦੀ ਹੈ। ਇਹ ਹਜ਼ੂਰ ਕਹਿ ਰਹੇ ਹਨ ਤੇਰਾ ਦਾਸ ਜੋ ਹੈ ਉਸ ਦਾ ਜੀਵਨ ਇਸ ਤਰ੍ਹਾਂ ਦਾ ਬਣ ਜਾਂਦਾ।

मन मेरे तिनकी ओट ले, मन तन अपना तिन जन दे, जिन जन अपना प्रभु पछाता।

Herr Abend,

ਇੱਥੇ ਸਿਰਕ ਮਦਦ ਕਰਨ ਬਾਰੇ ਗੁਰਜਾ ਬੈਂਕ ਦਾ ਪੁਲਾਉਣ ਹੋ ਗਿਆ ਅੱਜ ਹਜ਼ਾਰ ਦਾ ਮਕਰੂ ਅਨਿਲ ਸਿੰਘ ਦਾ ਬੁਲਾਉਣ ਆਪ ਨੇ ਸਥਾਨ ਵਿਲੋਕਤ ਮੈਂ ਆਹ ਗਿਆ ਕੁਛ ਜੀ ਅਖਸਰ ਜਮਾਏ ਸੁਖਾਂ ਨੂੰ ਕਬੂਲ ਕਰਨੇ ਫਤ ਖਾਲਸੇ ਕਾਰਜ ਕਰਨੇ ਉਹਨਾਂ ਨੂੰ ਕੰਨ ਕਮਾ ਫਤ ਜਾਈ ਬਾਬਾ ਜੀ ਕਟਕ ਵਿੱਚ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।